जागरण प्रताप जागरण।

Slow.

Obrigado.

Thank you.

Thank you.

ਕੁਝ

Jora.

श्री अकाल छोड़ा जी।

Thank you.

Yeah.

ਸਰਬਾਰ ਸਰਬਾਰ

Nasri

ਪੰਜ ਪਿਆਰਿਓ ਚਾਲੀ ਪੰਜ ਦਰਬਾਰ ਸ਼ਹੀਦ

Thank you.

Thank you.

ਸਦਾ ਪਰਿਸ਼ਾਦੀਆਂ।

Thank you.

Great, great, great, great, great.

Sarah.

Vandekar,

ਸਤਿਜਾਨ ਸੱਚਾ ਦਾਸ ਸ਼ਾਹ ਸੇਵ ਸ਼ਾਹ ਸ਼ਾਹ ਸਾਧਨਾ ਸਾ

या की

Yo, madam, I'm

Thank you.

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾ ਬਹਾਦਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਬਾਬ ਦੀ ਬਖਸ਼ਿਸ਼ ਹੋਊਗੀ। ਸਿਰੇ ਬਾਬ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ।

ਜੇ ਆ ਅੰਦਰ ਜਿਉ ਸਭ ਜਾਣ ਲਾ ਸਭ ਤੇਰੇ ਵਸਤੇਰਾ ਕਰ ਭਲਾ ਤੇਰੇ ਕਰਨ ਵਧਾਏ ਤੁਧ ਕਰ ਮਾਣ ਮਹਤਾ ਤੇ ਜਾਪਣਾ ਪੁਜਰ ਸਰਬ ਕਲਾ ਭਰਪੂਰ ਦਿਸੈ।

ਪਿਆਰਿਓ ਸਰਬਾਤਰ ਸ਼ਹੀਦ ਮਰੀਦ ਸਟਿਆਰਿਓ ਪਿਆਰਿਓ ਸਾਬ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਿਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅੱਗਾ ਨਾਨਕਾ ਖਲਾਕੀ ਚਾਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਦੀ ਸਾਹਿਬ ਤਾਂ ਰਛਾ ਰਿਹਾ ਬਿਰਧ ਕੀ ਪੈਦ ਰਹੇ ਬੰਦ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ

ਚੇਤ ਆਵੇ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ ਖਾਲਸੇ ਜੀ ਨੂੰ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਾਤ ਰੱਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ ਦਰਸ਼ਨ ਦੀਦਾਰ ਮੇਲੇ ਬੁਲਾਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਦੀ ਤਾਪਿਆਣੀ ਦੀ ਖਡੂਰ ਦੀ ਗੁਰੂ ਕੀ ਬਾਵਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਦੀ ਪਾਤਾ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਾਂਝੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀ ਧਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

ਭੁੱਲ ਚੁੱਕ ਮਾਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣ।

0: ਗੁਰੂ ਪੰਥ ਖਾਲਸਾ ਦੀ ਦਿਨਾ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾਜ।
1: ਗੁਰੂ ਪਿਆਰੀ ਸਾਹਿਬ

अचल मूरत अनपाओ प्रकाश अमित तोज कहज्जा।

ਕਰਮ ਨਾਮ ਬਰਨਤ ਸੁਮਤ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਣਾ ਵਿਖੇ ਹਾਜ਼ਰੀਆਂ ਭਰ ਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਮਨ ਕਰਕੇ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ ਪਿਆਰ

0: ਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆ ਦੇ ਅੰਦਰ ਪ੍ਰਗਟ ਹੀ ਨੇ। ਜਾਹਰ ਪੀਰ ਜਗਤ ਗੁਰ ਬਾਬਾ, ਜਦੋਂ ਸਾਰੀ ਦੁਨੀਆ ਦੇ ਅੰਦਰ ਪ੍ਰਗਟ ਹੀ ਨੇ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਹੀ ਸਰਬਤ ਮਨੁੱਖਤਾ ਦੇ ਗੁਰੂ ਨੇ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨੇ, ਸਰਬਤ ਜੀਆਂ ਦੇ ਤਾਰਨ ਹਾਰ ਨੇ, ਸਾਂਝੇ ਉਪਦੇਸ਼ ਦੇ ਦਾਤਾ ਜੀ ਨੇ, ਹਲਤ ਪਲਤ ਰੱਖਿਅਕ ਨੇ, ਤਾਂ ਫਿਰ ਸਾਰੇ ਦੁਨਿਆਵੀ ਲੋਕ, ਦੁਨੀਆਂ ਦੇ ਲੋਕ, ਸੰਸਾਰੀ ਲੋਕ ਵਹਿਮਾਂ ਭਰਮਾਂ ਪਖੰਡਾਂ ਕੱਚਿਆਂ ਪਿੱਲਿਆਂ ਦੀ ਪੂਜਾ ਨੂੰ ਛੱਡ ਕੇ ਪੂਰਿਆਂ ਸਤਿਗੁਰਾਂ ਦੇ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨੀ ਕਿਉਂ ਨਹੀਂ ਲੱਗ ਜਾਂਦੇ? ਤਾਂ ਗਰੀਬ ਨਿਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ, ਸੰਸਿਆਂ ਨੂੰ ਨਿਵਿਰਤ ਕਰਨ ਵਾਸਤੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਬਚਨ ਕਰਦੇ ਨੇ। ਮਲਾਰ ਰਾਗ ਹੈ, ਮਹੱਲਾ ਦਾ ਅਰਥ ਹੈ ਪਾਤਸ਼ਾਹ। ਤੀਜਾ, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਚਨ ਫਰਮਾਉਂਦੇ ਨੇ, ਅਸ਼ਟਪਦੀਆ, ਅੱਠ ਅੱਠ ਪਦਿਆਂ ਵਾਲੇ, ਅੱਠ ਅੱਠ ਪੌੜੀਆਂ ਵਾਲੇ ਸ਼ਬਦ ਸਤਿਗੁਰੂ ਜੀ ਉਚਾਰਦੇ ਨੇ। ਘਰ ਪਹਿਲਾ ਹਦਾਇਤ ਕਰਦੇ ਨੇ, ਸਿੱਖਿਆ ਦਿੰਦੇ ਨੇ। ਜਦੋਂ ਇਹਨਾਂ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦਾਂ ਨੂੰ ਰਾਗ ਵਿੱਚ ਪਾ ਕੇ ਕੀਰਤਨ ਕੀਤਾ ਜਾਵੇ ਤਾਂ ਪਹਿਲੇ ਸੁਰਤਾਲ ਘਰ ਦੇ ਅੰਦਰ ਗਾਇਨ ਕਰਨਾ ਹੈ ਜੀ। ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਜੋ ਇੱਕ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਸਰਬ ਦੇ ਪ੍ਰਕਾਸ਼ਕ ਰੂਪ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਹਨ ਜੀਓ,
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀ।
1: ਧਰਮ ਹੋਵੇ ਤਾਂ ਸਤਿਗੁਰ ਪਾਈਐ।
0: ਹੁਣ ਹਜ਼ੂਰ ਸੰਸਿਆ ਦੀ ਨਿਵਿਰਤੀ ਵਾਸਤੇ ਉੱਤਰ ਰੂਪ ਦੇ ਵਿੱਚ ਬਚਨ ਫਰਮਾਉਂਦੇ ਨੇ, ਭਾਈ ਕਰਮ ਹੋਵੇ, ਜੇਕਰ ਪੂਰਬਲੇ ਜਨਮਾਂ ਦੇ ਵਿੱਚ ਨਿਸ਼ਕਾਮ ਕਰਮ ਕੀਤੇ ਹੋਣ, ਉਹਨਾਂ ਕਰਮਾਂ ਦੀ ਪ੍ਰੇਰਣਾ ਕਰਕੇ ਕਰਮ ਹੋਵੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਮ ਬਖਸ਼ੀ ਹੋ ਜਾਵੇ ਨਾ, ਨਦਰ ਸਵੱਲੀ ਹੋ ਜਾਵੇ, ਮਿਹਰ ਹੋ ਜਾਵੇ, ਦਇਆ ਮਾਇਆ ਹੋ ਜਾਵੇ, ਤਾਂ ਸਤਿਗੁਰ ਪਾਈਐ, ਤਾਂ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਪ੍ਰਾਪਤ ਕਰੀਦਾ। ਭਾਈ ਜਿਨ੍ਹਾਂ ਦੇ ਕਰਮ ਚੰਗੇ ਨਹੀਂ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦੀ ਨਦਰ ਸਵੱਲੀ ਨਹੀਂ, ਉਹਨਾਂ ਨੂੰ ਨਹੀਂ ਪੂਰੇ ਸਤਿਗੁਰੂ ਜੀ ਮਿਲਦੇ। ਇਹ ਤਾਂ ਨਿਰਮਲ ਕਰਮ ਕੀਤੇ ਹੋਣ, ਵਾਹਿਗੁਰੂ ਜੀ ਦੀ ਮਿਹਰ ਹੋ ਜਾਵੇ ਤਾਂ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਗੁਰੂ ਰੂਪ ਵਿੱਚ ਪ੍ਰਾਪਤ ਕਰੀਦਾ ਹੈ।
1: ਕਰਮਾ ਪਾਇਆ ਨਾ ਜਾਏ,
0: ਚੰਗੇ ਕਰਮਾਂ ਤੋਂ ਬਿਨਾਂ ਮੰਦ ਭਾਗੀਆਂ ਦੇ ਪਾਸੋਂ, ਮੰਦ ਕਰਮੀਆਂ ਦੇ ਪਾਸੋਂ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਹ ਤਾਂ ਭਾਈ ਉੱਤਮ ਭਾਗਾਂ ਵਾਲੇ ਹੀ ਸਤਿਗੁਰੂ ਜੀ ਨੂੰ ਪ੍ਰਾਪਤ ਕਰਦੇ ਹਨ।
1: ਸਤਿਗੁਰ ਮਿਲਿਆ ਕੰਚਨ ਹੋਈਆ,
0: ਮਹਾਰਾਜ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਮਿਲਾਪ ਦਾ ਫਲ ਕੀ ਮਿਲਦਾ? ਤੇ ਹਜ਼ੂਰ ਫਰਮਾਉਂਦੇ ਨੇ, ਸਤਿਗੁਰੂ ਜੀ ਨੂੰ ਮਿਲੀਏ ਨਾ ਤੇ ਕੰਚਨ ਦੀ ਨਿਆਈ ਸ਼ੁੱਧ ਹੋ ਜਾਈਦਾ। ਜਿਵੇਂ ਪਾਰਸ ਦੇ ਨਾਲ ਲੱਗ ਕਰਕੇ ਅੱਠ ਧਾਤਾਂ ਦੇ ਸਮੇਤ ਜਿਹੜਾ ਲੋਹ ਹੈ ਉਹ ਸੋਨਾ ਬਣ ਜਾਂਦਾ, ਇਸ ਪ੍ਰਕਾਰ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਖੋਟਿਆਂ ਤੋਂ ਖਰੇ ਕਰ ਲੈਂਦੇ ਨੇ। ਜਿਵੇਂ ਸੁਨਿਆਰ ਸੁਹਾਗੇ ਦੇ ਸੁਹਾਗੇ ਨੂੰ ਸੋਨੇ ਦੇ ਉੱਪਰ ਪਾ ਕਰਕੇ ਸਾਰੀ ਮੈਲ ਕੱਢ ਦਿੰਦਾ ਹੈ ਅਤੇ ਬਾਰਾਂ ਬੰਨੀ ਦਾ ਸ਼ੁੱਧ ਕੰਚਨ ਸੋਨਾ ਕਰ ਲੈਂਦਾ ਨਾ, ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਰੂਪੀ ਸੁਹਾਗਾ ਪਾ ਕਰਕੇ ਗੁਰਸਿੱਖ ਦੇ ਹਿਰਦੇ ਦੇ ਉੱਪਰ ਕੰਚਨ ਦੀ ਨਿਆਈ, ਸੋਨੇ ਦੀ ਨਿਆਈ ਸ਼ੁੱਧ ਗੁਰਸਿੱਖਾਂ ਦੇ ਹਿਰਦਿਆਂ ਨੂੰ ਕਰ ਦਿੰਦੇ ਹਨ ਜੀਓ।
1: ਹਰ ਕੀ ਹੋਏ ਰਜਾਏ,
0: ਮਹਾਰਾਜ ਇਹ ਦਾਤ ਕਦੋਂ ਮਿਲਦੀ ਹੈ? ਤੇ ਹਜ਼ੂਰ ਬਚਨ ਕਰਦੇ ਨੇ, ਜਦੋਂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾਏ ਰਜਾ ਹੋ ਜਾਵੇ, ਵਾਹਿਗੁਰੂ ਜੀ ਦੀ ਇਸ ਪ੍ਰਕਾਰ ਰਜਾ ਦੇ ਅੰਦਰ ਜੀਵ ਨੂੰ ਰਹਿਣਾ ਆ ਜਾਵੇ ਨਾ, ਵਾਹਿਗੁਰੂ ਜੀ ਦੇ ਭਾਣੇ ਦੇ ਉੱਪਰ ਕਿੰਤੂ ਨਾ ਕਰੇ, ਅਥਵਾ ਸਤਿਗੁਰੂ ਜੀ ਦੇ ਬਚਨ ਦੇ ਉੱਪਰ, ਬਾਣੀ ਦੇ ਉੱਪਰ, ਉਪਦੇਸ਼ ਦੇ ਉੱਪਰ ਕਿੰਤੂ ਨਾ ਕਰੇ। ਜੋ ਸਤਿਗੁਰੂ ਜੀ ਹਰੀ ਪਰਮੇਸ਼ਰ ਜੀ ਦੀ ਰਜਾ ਦੇ ਵਿੱਚ ਚੱਲਣ ਦਾ ਉਪਦੇਸ਼ ਦਿੰਦੇ ਨੇ, ਉਸ ਉਪਦੇਸ਼ ਨੂੰ ਮੰਨ ਲਵੇ ਭਾਈ, ਤਾਂ ਲੋਹੇ ਤੋਂ ਕੰਚਨ ਬਣਦਾ ਹੈ, ਤਾਂ ਹਿਰਦਾ ਸ਼ੁੱਧ ਸਚਿਆਰ ਹੁੰਦਾ ਹੈ ਜੀਓ।
1: ਮੇਰੇ ਹਰ ਹਰ ਨਾਮ ਚਿਤ ਲਾ,
0: ਜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਵੀ ਆ ਜੇ, ਬਚਨ ਵੀ ਨਾ ਮੰਨੇ ਤੇ ਸਤਿਗੁਰੂ ਜੀ ਦੇ ਬਚਨਾਂ ਨੂੰ ਨਾ ਮੰਨਦਿਆਂ ਵਾਹਿਗੁਰੂ ਜੀ ਦੇ ਭਾਣੇ ਉੱਪਰ ਕਿੰਤੂ ਪਰੰਤੂ ਵੀ ਕਰੀ ਜਾਵੇ ਫਿਰ ਨਹੀਂ ਪ੍ਰਾਪਤੀ ਹੁੰਦੀ। ਇਹ ਤਾਂ ਗੁਰੂ ਉਪਦੇਸ਼ ਦੁਆਰਾ ਹਰੀ ਜੀ ਦੀ ਰਜਾ ਵਿੱਚ ਰਹਿਣਾ ਸਿੱਖ ਜਾਵੇ ਭਾਈ ਤਾਂ ਜਿਹੜਾ ਹਿਰਦਾ ਹੈ ਉਹ ਸ਼ੁੱਧ ਹੁੰਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਮਨ ਮੇਰੇ, ਉਪਦੇਸ਼ ਦਿੰਦੇ ਰਹੀਏ ਆਪਣੇ ਮਨ ਨੂੰ, ਹੇ ਮੇਰਿਆ ਪਿਆਰਿਆ ਮਨਾ ਹਰ ਵੇਲੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੋ ਨਾਮੀ ਨੇ ਅਤੇ ਇਸ ਨਾਮੀ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਆਪਣੇ ਮਨ ਦੇ ਚਿੱਤ ਨੂੰ ਲਗਾਉਣਾ ਕਰੀਏ।
1: ਸਤਿਗੁਰ ਤੇ ਹਰ ਪਾਈਐ ਸਾਚਾ,
0: ਕਿਉਂਕਿ ਸਤਿਗੁਰੂ ਜੀ ਦੇ ਪਾਸੋਂ ਹੀ ਸੱਚਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਪਾਈਐ ਪਾਈਦਾ ਹੈ। ਬਿਨਾਂ ਸਤਿਗੁਰੂ ਜੀ ਤੋਂ ਪਰਮੇਸ਼ਰ ਜੀ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਗੁਰੂ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ ਤੇ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਸਿਮਰਨ ਦੇ ਵਿੱਚ ਹੀ ਤਦਾਕਾਰ ਹੋਏ ਰਹੀਏ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀ,
1: ਸਤਿਗੁਰ ਤੇ ਗਿਆਨ ਉਪਜਾ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬਚਨਾਂ ਤੋਂ ਸੁਣਦੇ ਹਾਂ ਆਤਮ ਸਰੂਪ ਹੈ, ਅੰਤਰ ਗਿਆਨ ਹੈ, ਬ੍ਰਹਮ ਗਿਆਨ ਹੈ, ਪਰ ਮਹਾਰਾਜ ਨਾ ਤੇ ਸਾਡੇ ਹਿਰਦੇ ਦੇ ਅੰਦਰ ਕੋਈ ਗਿਆਨ ਉਪਜਿਆ, ਨਾ ਸਾਨੂੰ ਸਰੂਪ ਰੂਪ ਦਾ ਗਿਆਨ ਹੈ ਅਤੇ ਨਾ ਪਰਮੇਸ਼ਰ ਜੀ ਦੇ ਸਰੂਪ ਦਾ ਗਿਆਨ ਹੈ। ਕਿਰਪਾ ਕਰਕੇ ਦੱਸੋ ਮਹਾਰਾਜ, ਇਹ ਅੰਤਰ ਗਿਆਨ, ਇਹ ਸਰੂਪ ਰੂਪ ਦਾ ਗਿਆਨ, ਇਹ ਬ੍ਰਹਮ ਗਿਆਨ ਦਾ ਜਿਹੜਾ ਗਿਆਨ ਹੈ ਇਹ ਕਿਵੇਂ ਪ੍ਰਾਪਤ ਹੁੰਦਾ? ਅਤੇ ਹਜ਼ੂਰ ਫਰਮਾਉਂਦੇ ਨੇ ਸਤਿਗੁਰ ਤੇ ਗਿਆਨ ਉਪਜੈ। ਭਾਈ ਸਤਿਗੁਰੂ ਜੀ ਦੇ ਬਚਨਾਂ ਦੇ ਦੁਆਰਾ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ ਨਾ ਤਾਂ ਫਿਰ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ।
1: ਤਾਂ ਇਹ ਸੰਸਾਰ ਜਾਏ,
0: ਇਹ ਜਿਹੜਾ ਸੰਸਾਰ ਜਨਮ ਮਰਨ ਦਾ ਬਣਿਆ ਰਹਿੰਦਾ ਹੈ ਇਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਮਿਟ ਜਾਂਦਾ ਹੈ। ਇਹੋ ਸੰਸਾਰ ਵਿਕਾਰ ਸੰਸੇਮ ਹੈ, ਤਰਿਓ ਬ੍ਰਹਮ ਗਿਆਨੀ। ਭਾਈ ਬ੍ਰਹਮ ਗਿਆਨੀ ਤਰਦੇ ਨੇ, ਸੰਸੇ ਮਿਟ ਜਾਂਦੇ ਨੇ ਬ੍ਰਹਮ ਜੀ ਦੇ ਗਿਆਨ ਸਹਿਤ ਹੋਣੇ ਕਰਕੇ।
1: ਸਤਿਗੁਰ ਤੇ ਹਰ ਬੁਝਿਆ,
0: ਮਹਾਰਾਜ ਇਹ ਗਿਆਨ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਦੇ ਪਾਸ ਆ ਕਰਕੇ ਸਾਧਨ ਕਿਹੜਾ ਕਰੀਏ ਤੇ ਜਨਮ ਮਰਨ ਤੋਂ ਕਿਵੇਂ ਛੁੱਟ ਜਾਈਏ? ਹਜ਼ੂਰ ਫਰਮਾਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਨਾ ਹਰੀ ਪਰਮੇਸ਼ਰ ਪ੍ਰਾਪਤੀ ਦੇ ਉਪਦੇਸ਼ ਨੂੰ ਬੁੱਝੀਏ, ਪੁੱਛਣਾ ਕਰੀਏ, ਮਹਾਰਾਜ ਸਾਨੂੰ ਕਿਰਪਾਲਤਾ ਕਰਕੇ ਉਪਦੇਸ਼ ਦਿਓ ਕਿਵੇਂ ਸਾਨੂੰ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ। ਫਿਰ ਸਤਿਗੁਰੂ ਜੀ ਨਾਮ ਬਾਣੀ ਦੁਆਰਾ ਉਪਦੇਸ਼ ਦਿੰਦੇ ਨੇ, ਉਹਨਾਂ ਉਪਦੇਸ਼ਾਂ ਨੂੰ ਮੰਨਣਾ ਕਰੀਏ ਤੇ ਭਾਈ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਅਗਿਆਨ ਮਿਟ ਜਾਂਦਾ, ਅਵਿਦਿਆ ਮਿਟ ਜਾਂਦੀ ਹੈ, ਫਿਰ ਗਰਭ ਜੂਨੀਆਂ ਦੇ ਵਿੱਚ ਵਾਹਿਗੁਰੂ ਜੀ ਵੱਲੋਂ ਜੀਵ ਨੂੰ ਨਹੀਂ ਪਾਇਆ ਜਾਂਦਾ ਹੈ। ਸੋ ਵਾਹਿਗੁਰੂ ਜੀ ਵੱਲੋਂ ਗਰਭ ਜੂਨੀਆਂ ਵਿੱਚ ਨਹੀਂ ਪਾਇਆ ਜਾਂਦਾ, 84 ਲੱਖ ਜੂਨੀਆਂ ਦੇ ਵਿੱਚ ਨਹੀਂ ਭਰਮਾਇਆ ਜਾਂਦਾ। ਇਸ ਪ੍ਰਕਾਰ ਗਰਭ ਜੂਨੀਆਂ ਤੋਂ ਛੁਟਕਾਰਾ ਹੋ ਜਾਂਦਾ ਹੈ ਜੀਓ।
1: ਪ੍ਰਸਾਦੀ ਜੀਵਤ ਮਰਾ,
0: ਇਹ ਜਿਹੜਾ ਜੀਵ ਹੈ ਨਾ ਭਾਈ ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਜੀਵਤ ਭਾਵ ਤੋਂ ਮਰਦਾ ਹੈ, ਹਉਮੈ ਭਾਵ ਤੋਂ ਦੇਹ ਅਧਿਆਸ ਵੱਲੋਂ ਮਰਦਾ ਹੈ, ਅਰਥਾਤ ਦੇਹ ਅਧਿਆਸ ਦਾ ਤਿਆਗ ਕਰਦਾ ਹੈ ਜੀਓ।
1: ਜੀਵਾ ਸ਼ਬਦ ਕਮਾਏ,
0: ਇਸ ਪ੍ਰਕਾਰ ਪਰਮੇਸ਼ਰ ਜੀ ਵੱਲੋਂ ਮਰਿਆ ਹੋਇਆ ਹੈ ਨਾ ਪਿਆਰ ਕਰਕੇ, ਫਿਰ ਪਰਮੇਸ਼ਰ ਜੀ ਦੇ ਪਿਆਰ ਦੇ ਵਿੱਚ ਜੀ ਉੱਠਦਾ ਹੈ, ਜਿਉਂਦਾ ਹੋ ਜਾਂਦਾ ਹੈ, ਜੀਵਤ ਭਾਵ ਨੂੰ ਪ੍ਰਾਪਤ ਕਰਦਾ ਹੈ ਜਦੋਂ ਗੁਰੂ ਉਪਦੇਸ਼ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਕਮਾਉਂਦਾ ਹੈ।
1: ਦੁਆਰਾ ਸੋਈ ਪਾਏ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਦੁਆਰਾ ਸੁਣਦੇ ਹਾਂ, ਅੰਮ੍ਰਿਤਮਈ ਬਾਣੀ ਦੁਆਰਾ ਸੁਣਦੇ ਹਾਂ, ਮੁਕਤ ਦੁਆਰਾ ਮੋਕਲਾ ਸਹਿਜੇ ਆਵਾ ਜਾਓ। ਮੈਂ ਮੁਕਤੀ ਦਾ ਦਰਵਾਜ਼ਾ ਦੁਆਰ ਬੜਾ ਖੁੱਲ੍ਹਾ ਹੈ, ਪਰ ਮਹਾਰਾਜ ਇਹ ਮੁਕਤੀ ਦਾ ਦਰਵਾਜ਼ਾ ਮਿਲਦਾ ਕਿੰਨਾ ਨੂੰ ਹੈ? ਅਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਇਹ ਮੁਕਤੀ ਦਾ ਦਰਵਾਜ਼ਾ ਹੈ ਗਿਆਨ ਅਥਵਾ ਬ੍ਰਹਮ ਗਿਆਨ। ਇਸ ਬ੍ਰਹਮ ਗਿਆਨ ਰੂਪੀ ਦਰਵਾਜ਼ੇ ਨੂੰ ਉਹੀ ਉਹ ਪਾਉਂਦਾ ਹੈ ਜਿਹੜਾ ਆਪਣੇ ਹਿਰਦੇ ਦੇ ਵਿੱਚੋਂ ਆਪਾ ਭਾਵ ਨੂੰ ਗਵਾ ਲਵੇ, ਮੈਂ ਮੇਰੀ ਨੂੰ ਮੇਟ ਦੇਵੇ। ਜਦੋਂ ਤੱਕ ਮੇਰੀ ਮੇਰੀ ਕਰਦਾ ਨਾ ਉਦੋਂ ਤੱਕ ਇੱਕ ਵੀ ਕਾਰਜ ਨਹੀਂ ਸਵਰਦਾ ਹੈ। ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਇੱਕ ਮੁਕਤੀ ਰੂਪੀ ਕਾਰਜ ਉਦੋਂ ਤੱਕ ਨਹੀਂ ਸਵਰਦਾ। ਇਸ ਕਰਕੇ ਜਦੋਂ ਜੀਵ ਮਨ ਦੇ ਵਿੱਚੋਂ ਮੈਂ ਮੇਰੀ ਨੂੰ ਹਉਮੈ ਨੂੰ ਮੇਟ ਲੈਂਦਾ ਨਾ ਜੇ ਵਿੱਚ ਉਹ ਆਪ ਗਵਾਏ, ਭਾਈ ਹਉਮੈ ਭਾਵ ਨੂੰ ਮੇਟ ਕਰਕੇ ਮੈਂ ਮੇਰੀ ਨੂੰ ਮੇਟ ਕਰਕੇ ਹੀ ਮੁਕਤੀ ਦਾ ਦਰਵਾਜ਼ਾ ਗਿਆਨ ਪਾਉਂਦਾ ਹੈ। ਜਦੋਂ ਤੱਕ ਮੇਰੀ ਮੇਰੀ ਕਰਦਾ ਉਦੋਂ ਤੱਕ ਹਉਮੈ ਭਾਵ ਦੇ ਸਹਿਤ ਰਹਿੰਦਾ, ਅਗਿਆਨ ਅਵਿਦਿਆ ਦੇ ਸਹਿਤ ਰਹਿੰਦਾ, ਉਦੋਂ ਤੱਕ ਬ੍ਰਹਮ ਗਿਆਨ ਨੂੰ ਨਹੀਂ ਪਾਉਂਦਾ ਹੈ ਜੀਓ।
1: ਪ੍ਰਸਾਦੀ ਸੇਵਕ ਹਰ ਜਮਾ,
0: ਜਦੋਂ ਆਪਣੇ ਆਪ ਦੇ ਵਿੱਚੋਂ ਮੈਂ ਮੇਰੀ ਨੂੰ ਗਵਾ ਲੈਂਦਾ ਨਾ, ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਸੇਵ ਦਾ ਅਰਥ ਹੈ ਕਲਿਆਣ ਸਰੂਪ, ਪਰਮੇਸ਼ਰ ਜੀ ਦੇ ਕਲਿਆਣ ਸਰੂਪ ਨਿਰੰਕਾਰ ਜੀ ਦੇ ਘਰ ਜੰਮੈ, ਸਰੂਪ ਰੂਪ ਦੇ ਅੰਦਰ ਇਹ ਸਥਿਤੀ ਪਾਉਂਦਾ ਹੈ। ਸੇਵ ਕਲਿਆਣ ਰੂਪ ਘਰ ਕਹੀਏ ਸਰੂਪ, ਇਸੇ ਪ੍ਰਕਾਰ ਜੰਮੈ ਸਥਿਤ ਹੋ ਜਾਂਦਾ, ਪਾਰ ਬ੍ਰਹਮ ਪਰਮੇਸ਼ਰ ਜੀਆਂ ਦੇ ਸਰੂਪ ਦੇ ਅੰਦਰ ਸਥਿਤੀ ਟਿਕਾਓ ਪਾਉਂਦਾ ਹੈ ਜੀ, ਠਹਿਰਨਾ ਪਾਉਂਦਾ ਹੈ। ਫਿਰ ਹਿਰਦੇ ਦੇ ਵਿੱਚੋਂ ਸਖਤ ਸਖਤ ਨਾਮ ਸ਼ਕਤੀ ਦਾ, ਸ਼ਕਤੀ ਨਾਮ ਮਾਇਆ ਦਾ, ਮਾਇਆ ਦੇ ਮੋਹ ਨੂੰ ਮਨ ਦੇ ਵਿੱਚੋਂ ਗਵਾ ਲੈਂਦਾ ਹੈ, ਮੇਟ ਲੈਂਦਾ ਹੈ, ਅਭਾਵ ਕਰ ਲੈਂਦਾ ਹੈ ਜੀਓ।
1: ਚਰਾ ਵਿਵੇਕ ਬੁੱਧ ਪਾਏ,
0: ਇਸ ਪ੍ਰਕਾਰ ਜਿਸ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚੱਲਣਾ ਔਖਾ ਹੈ, ਆਚਾਰਿਆ ਚਰੈ ਜਿਸ ਦੇ ਉੱਪਰ ਚੱਲਣਾ ਮਸਤ ਔਖਾ ਹੈ ਨਾ, ਚਾਲ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗ ਚੱਲਣਾ, ਇਸ ਪ੍ਰੇਮਾ ਭਗਤੀ ਮਾਰਗ ਦੇ ਉੱਪਰ ਚੱਲਣਾ ਕਰੇ। ਇਸੇ ਪ੍ਰਕਾਰ ਆਚਰ ਚਰੈ ਜੋ ਨਾ ਚਰੇ ਜਾਣ ਵਾਲੇ, ਨਾ ਅਭਾਵ ਹੋਣ ਵਾਲੇ ਕਾਮ ਕ੍ਰੋਧ ਲੋਭ ਅਹੰਕਾਰ ਨੇ, ਉਹਨਾਂ ਨੂੰ ਚਰੈ ਅਭਾਵ ਕਰਨਾ ਕਰੇ ਭਾਈ। ਇਸ ਪ੍ਰਕਾਰ ਨਿਰਵਿਕਾਰ ਹੋਵੇ, ਵਿਵੇਕ ਬੁੱਧ ਪਾਏ, ਫਿਰ ਆਤਮ ਵਿਸ਼ੈਣੀ ਬੁੱਧੀ ਨੂੰ, ਆਤਮ ਗਿਆਨ ਪ੍ਰਾਪਤ ਕਰਨ ਵਾਲੀ ਬੁੱਧੀ ਨੂੰ ਸਤਿਗੁਰੂ ਜੀ ਤੋਂ ਪਾਉਂਦਾ ਹੈ।
1: ਪੁਰਖ ਮਿਲਾਏ,
0: ਫਿਰ ਸਤਿਗੁਰ ਪੁਰਖ ਜੀ ਕਿਰਪਾਲਤਾ ਕਰਕੇ ਅਕਾਲ ਪੁਰਖ ਜੀ ਦੇ ਨਾਲ, ਕਰਤਾ ਪੁਰਖ ਜੀ ਦੇ ਨਾਲ, ਪਰਮੇਸ਼ਰ ਜੀ ਦੇ ਨਾਲ ਅੰਤਰ ਆਤਮੇ ਮਿਲ ਦਿੰਦੇ ਹਨ ਜੀ।
1: ਬਾਜੀ ਸੰਸਾਰ ਅਚੇਤ ਹੈ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਆਤਮ ਗਿਆਨ ਨੂੰ, ਸਤਿਗੁਰੂ ਜੀ ਦੀ ਬਖਸ਼ਿਸ਼ ਨੂੰ, ਪਰਮੇਸ਼ਰ ਜੀ ਦੇ ਸਰੂਪ ਨੂੰ, ਪੁਰਖ ਸਰੂਪ ਸਤਿਗੁਰੂ ਜੀ ਤੋਂ ਅਕਾਲ ਪੁਰਖ ਜੀ ਨੂੰ ਸਾਰੇ ਕਿਉਂ ਨਹੀਂ ਮਿਲ ਲੈਂਦੇ? ਹਜ਼ੂਰ ਫਰਮਾਉਂਦੇ ਨੇ ਭਾਈ, ਇਸ ਸੰਸਾਰ ਨੂੰ ਧਾਤੁਰਬਾਜੀ ਲੱਗੀ ਹੋਈ ਹੈ। ਧਾਤੁਰਬਾਜੀ ਤੋਂ ਭਾਵ ਹੁੰਦਾ ਹੈ ਠੱਗ ਮੂਰੀ, ਠੱਗ ਬੂਟੀ, ਅਰਥਾਤ ਧਾਤੁਰ ਤਾ ਜਾਣ ਵਾਲੀ ਬਾਜੀ, ਜਿਹੜੀ ਟਿਕਣ ਵਾਲੀ ਨਹੀਂ, ਜਿਹੜੀ ਚਲੇ ਜਾਣ ਵਾਲੀ ਹੈ। ਧਾਤੁਰਬਾਜੀ ਦਾ ਇਸ ਪ੍ਰਕਾਰ ਵਿਖਿਆਨ ਆਉਂਦਾ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ ਨਾ ਜੀ, ਅਤੇ 24 ਅਵਤਾਰਾਂ ਦੇ ਵਿੱਚੋਂ ਜਦੋਂ ਰਾਮਾ ਅਵਤਾਰ ਦੀ ਕਥਾ ਲਿਖੀ ਹੈ ਸ੍ਰੀ ਰਾਮ ਚੰਦਰ ਜੀ ਦੀ, ਅਤੇ ਇਸ ਵੇਲੇ ਬਾਲ ਅਵਸਥਾ ਨੂੰ ਲਿਖਣਾ ਕੀਤਾ ਸਤਿਗੁਰੂ ਜੀ ਨੇ, ਸ੍ਰੀ ਰਾਮ ਚੰਦਰ ਜੀ ਬਾਲਕ ਅਵਸਥਾ ਦੇ ਵਿੱਚ ਨੇ, ਅਤੇ ਇਸ ਵੇਲੇ ਐਸਾ ਸਮਾਂ ਬਣ ਆਇਆ ਰਾਮ ਚੰਦਰ ਜੀ ਰੋਣ ਲੱਗ ਗਏ, ਇੰਨਾ ਰੋਂਦੇ ਨੇ ਚੁੱਪ ਹੀ ਨਹੀਂ ਕਰਦੇ। ਦਾਸੀਆਂ ਵਰਾਉਣ ਦਾ ਯਤਨ ਕਰਦੀਆਂ ਨੇ, ਚੁੱਪ ਕਰਾਉਣ ਦਾ ਯਤਨ ਕਰਦੀਆਂ ਨੇ, ਦਾਈਆਂ ਚੁੱਪ ਕਰਾਉਣ ਦਾ ਯਤਨ ਕਰਦੀਆਂ ਨੇ, ਪਰ ਰਾਮ ਚੰਦਰ ਜੀ ਰੋਈ ਜਾਂਦੇ ਨੇ, ਚੁੱਪ ਨਹੀਂ ਕਰਦੇ। ਫਿਰ ਤੇ ਇਸ ਵੇਲੇ ਜਿਹੜੀ ਇੱਕ ਦਾਈ ਹੁੰਦੀ ਹੈ ਨਾ, ਕਹਿਣ ਲੱਗੀ, ਰਾਮ ਜੀ ਆਓ, ਮੈਂ ਤੁਹਾਨੂੰ ਇੱਕ ਕਥਾ ਸੁਣਾਉਣੀ ਹੈ, ਕਥਾ ਸੁਣ ਕਰਕੇ ਤੁਹਾਨੂੰ ਪ੍ਰਸੰਨਤਾ ਹੋਵੇਗੀ, ਮਨ ਨੂੰ ਆਨੰਦ ਆਵੇਗਾ, ਤੁਹਾਨੂੰ ਕਹਾਣੀ ਸੁਣਾਉਣੀ ਹੈ, ਫਿਰ ਤੁਸੀਂ ਰੋਣੋ ਚੁੱਪ ਕਰ ਜਾਵੋਗੇ। ਬਾਲਕਾਂ ਨੂੰ, ਬੱਚਿਆਂ ਨੂੰ ਕਹਾਣੀਆਂ ਬੜੀਆਂ ਚੰਗੀਆਂ ਲੱਗਦੀਆਂ ਨਾ, ਭਾਵੇਂ ਇਹ ਸਭਨਾਂ ਨੂੰ ਚੰਗੀਆਂ ਲੱਗਦੀਆਂ ਨੇ, ਪਰ ਬਚਪਨ ਦੇ ਵਿੱਚ ਪੁਰਾਤਨ ਸਮਾਂ ਵੀ ਇਹੋ ਜਿਹਾ ਸੀ, ਲੋਕ ਮਾਤਾ ਦੇ ਕੋਲੋਂ, ਦਾਦੀ ਜੀ ਦੇ ਕੋਲੋਂ ਕਹਾਣੀ ਸੁਣਿਆ ਕਰਦੇ ਸਨ, ਕਹਾਣੀ ਸੁਣ ਕੇ, ਕਥਾ ਸੁਣ ਕੇ ਫਿਰ ਸੌਂਇਆ ਕਰਦੇ ਸਨ। ਦਾਈ ਕਥਾ ਸੁਣਾਉਣ ਲੱਗੀ, ਕਹਿਣ ਲੱਗੀ, ਰਾਮ ਜੀ ਉਹ ਸਾਹਮਣੇ ਸੂਰਜ ਦੇਖਦੇ ਹੋ ਨਾ, ਇੱਕ ਵਾਰ ਸੂਰਜ ਨੂੰ ਬੜੀ ਪਿਆਸ ਲੱਗੀ, ਉਹ ਪਿਆਸ ਬੁਝਾਉਣ ਵਾਸਤੇ, ਪਾਣੀ ਪੀਣ ਵਾਸਤੇ ਜੁਲਾਹੀ ਦੇ ਘਰ ਆ ਗਿਆ, ਕਿਉਂਕਿ ਉਹ ਸਮਾਂ ਐਸਾ ਸੀ। ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਕਿਰਤੀ ਲੋਕਾਂ ਦੇ ਘਰਾਂ ਵਿੱਚ ਪਾਣੀ ਭਰਿਆ ਕਰਦੇ ਸਨ, ਅਤੇ ਲੋਕ ਉਹਨਾਂ ਨੂੰ ਕਿਰਤੀ ਕਰ ਜਾਣ ਕੇ ਸਤਿਕਾਰ ਦੇਣ ਦੀ ਬਜਾਏ ਨਿਰਾਦਰ ਦਾ ਸ਼ਬਦ ਵਰਤਿਆ ਕਰਦੇ ਸਨ, ਜਾਤੀ ਸੂਚਕ, ਕਿਰਤ ਦਾ ਸੂਚਕ। ਕਹਿਣ ਲੱਗੇ ਜੀ, ਜੁਲਾਹੇ ਪਾਣੀ ਭਰਦੇ ਨੇ, ਹੁਣ ਪਾਣੀ ਤਾਂ ਜੁਲਾਹਿਆਂ ਦੇ ਘਰ ਹੀ ਹੁੰਦਾ, ਅਤੇ ਜੁਲਾਹੀ ਦੇ ਕੋਲੋਂ ਸੂਰਜ ਜਿਹੜਾ ਸੀ ਉਹ ਪਾਣੀ ਪੀਣ ਵਾਸਤੇ ਆ ਗਿਆ। ਜਦੋਂ ਪਾਣੀ ਪੀਣ ਵਾਸਤੇ ਆਇਆ ਨਾ, ਅਤੇ ਜੁਲਾਹੀ ਨੇ ਉਸ ਸੂਰਜ ਨੂੰ ਚੁੱਕ ਕੇ ਅਤੇ ਕੁੱਜੇ ਦੇ ਵਿੱਚ ਪਾ ਲਿਆ। ਜਦੋਂ ਕੁੱਜੇ ਵਿੱਚ ਪਾ ਲਿਆ, ਸੂਰਜ ਅਲੋਪ ਹੋ ਗਿਆ, ਦਿਸਣੋ ਹੀ ਬੰਦ ਹੋ ਗਿਆ। ਜਦੋਂ ਸੂਰਜ ਕਿਸੇ ਪਾਸੇ ਦਿਸੇ ਨਾ, ਘੁੱਪ ਹਨੇਰਾ ਛਾ ਗਿਆ, ਅੰਧਕਾਰ ਛਾ ਗਿਆ, ਕਾਲੀ ਬੋਲੀ ਹਨੇਰੀ ਰਾਤ ਵਰਗਾ ਸਮਾਂ ਬਣ ਆਇਆ। ਸਾਰੇ ਦੇਵਤਿਆਂ ਨੇ ਜਾਣਿਆ ਹੁਣ ਕੀ ਕਰੀਏ। ਫਿਰ ਦੇਵਤੇ ਇਕੱਠੇ ਹੋ ਕੇ ਉਸ ਜੁਲਾਹੀ ਦੇ ਕੋਲ ਆਏ ਅਤੇ ਆ ਕੇ ਬੇਨਤੀ ਕਰਨ ਲੱਗੇ, ਹੇ ਮਾਤਾ, ਸੂਰਜ ਨੂੰ ਕੁੱਜੇ ਦੇ ਵਿੱਚੋਂ ਕੱਢ ਦੇ ਤਾਂ ਕਿ ਸੂਰਜ ਚੜ੍ਹੇ ਅਤੇ ਪ੍ਰਕਾਸ਼ ਹੋਵੇ। ਅਤੇ ਉਸਨੇ ਦੱਸਿਆ, ਦਾਈ ਨੇ, ਕਹਿਣ ਲੱਗੀ, ਫਿਰ ਉਸ ਪਾਣੀ ਭਰਨ ਵਾਲੀ ਨੇ ਆਪਣੇ ਕੁੱਜੇ ਦੇ ਵਿੱਚੋਂ ਸੂਰਜ ਨੂੰ ਕੱਢਿਆ, ਫਿਰ ਪ੍ਰਕਾਸ਼ ਹੋਇਆ, ਤਾਂ ਦਿਨ ਚੜ੍ਹਿਆ ਸੀ। ਇਵੇਂ ਕਥਾ ਸੁਣ ਕੇ ਨਾ, ਕਹਾਣੀ ਸੁਣ ਕੇ ਰਾਮ ਚੰਦਰ ਜੀ ਨੂੰ ਮਨ ਨੂੰ ਕਹਿ ਲਈਏ ਧੀਰਜ ਆ ਗਈ, ਇਵੇਂ ਕਹਿ ਲਈਏ ਦਾਈ ਨੇ ਵਰਾ ਲਿਆ, ਚੁੱਪ ਕਰਾ ਲਿਆ, ਇਸ ਕਹਾਣੀ ਨੂੰ ਸੁਣ ਕੇ ਰੋਂਦੇ ਰੋਂਦੇ ਰਾਮ ਚੰਦਰ ਜੀ ਚੁੱਪ ਹੋ ਗਏ। ਹੁਣ ਦੇਖੋ ਨਾ ਤੇ ਸੂਰਜ ਨੂੰ ਪਿਆਸ ਲੱਗਣੀ ਹੈ, ਨਾ ਉਹਨੇ ਉਤਰ ਕੇ ਧਰਤੀ 'ਤੇ ਆਉਣਾ, ਨਾ ਕਿਸੇ ਦੇ ਘਰ ਪਾਣੀ ਪੀਣ ਵਾਸਤੇ ਜਾਣਾ। ਉਹ ਕਈ ਪ੍ਰਿਥਵੀਆਂ ਤੋਂ ਵੱਡਾ ਹੈ, ਲੱਖਾਂ ਪ੍ਰਿਥਵੀਆਂ ਜਿੱਡਾ ਇੱਕ ਸੂਰਜ ਆ, ਅਤੇ ਧਰਤੀ 'ਤੇ ਕੀ ਆਵੇਗਾ ਅਤੇ ਕਿਸੇ ਦੇ ਘਰ ਵਿੱਚ ਕਿੱਦਾਂ ਆਵੇਗਾ। ਇੰਨੀ ਅਗਨੀ, ਇੰਨਾ ਤੇਜ ਪ੍ਰਤਾਪ ਹੈ, ਵੱਡੀ ਤੋਂ ਵੱਡੀ ਵਸਤੂ ਸੂਰਜ ਦੇ ਲਾਗੇ ਹੋਵੇ ਤਾਂ ਪਾਣੀ ਵਾਂਗੂ ਪਿਘਲ ਜਾਵੇਗੀ, ਸੁੱਕ ਜਾਵੇਗੀ, ਮੁੱਕ ਜਾਵੇਗੀ, ਸੜ ਜਾਵੇਗੀ, ਸਵਾਫ ਨਾ ਹੋ ਜਾਵੇਗੀ। ਅਤੇ ਜੁਲਾਹੀ ਵਿਚਾਰੀ ਕੌਣ ਹੈ ਜਿਹੜੀ ਹੱਥਾਂ ਨਾਲ ਫੜ ਕੇ ਕੁੱਜੇ ਵਿੱਚ ਪਾ ਲਵੇ, ਫਿਰ ਕੁੱਜਾ ਏਡਾ ਵੱਡਾ ਤਾਂ ਹੈ ਨਹੀਂ ਕਿ ਸੂਰਜ ਵਿੱਚ ਪੈ ਜਾਵੇ, ਫਿਰ ਇਸੇ ਪ੍ਰਕਾਰ ਉਸਨੂੰ ਢੱਕ ਦਿੱਤਾ ਜਾਵੇ ਅਤੇ ਕੁੱਜਾ ਬਚ ਜਾਵੇ। ਫਿਰ ਦੇਵੀ ਦੇ ਕੋਲ, ਜੁਲਾਹੀ ਦੇ ਕੋਲ ਆ ਕੇ ਦੇਵੀਆਂ ਅਤੇ ਦੇਵਤੇ ਬੇਨਤੀਆਂ ਕਰਨ, ਹੈ ਤਾਂ ਸਾਰੀ ਗੱਲ ਝੂਠੀ ਨਾ, ਰੰਚਕ ਮਾਤਰ ਵੀ ਸੱਚਾਈ ਨਹੀਂ, ਪਰ ਸੱਚ ਪ੍ਰਤੀਤ ਹੋਈ ਅਤੇ ਸੁਣ ਕਰਕੇ ਚੁੱਪ ਹੋ ਗਏ, ਸੁਣਨ ਵਿੱਚ ਚੰਗੀ ਲੱਗੀ ਚੁੱਪ ਕਰਕੇ ਚੁੱਪ ਹੋ ਗਏ। ਇਸੇ ਪ੍ਰਕਾਰ ਭਾਈ ਇਹ ਜਿਹੜਾ ਸੰਸਾਰ ਹੈ ਨਾ, ਇਹ ਧਾਤੁਰਬਾਜੀ ਹੈ, ਧਾਤੁਰਬਾਜੀ ਕਹੀਏ ਛਲ ਰੂਪ ਹੈ, ਇਹ ਧਰੋ ਰੂਪ ਹੈ, ਇਹ ਨਾ ਰਹਿਣ ਵਾਲੀ ਹੈ, ਇਹ ਸਥਿਤੀ ਵਾਲੀ ਨਹੀਂ, ਚਲੇ ਜਾਣ ਵਾਲੀ ਹੈ, ਧਾਤੁਰ ਧਾ ਜਾਣ ਵਾਲੀ ਹੈ, ਰਹਿਣ ਵਾਲੀ ਨਹੀਂ, ਇਹ ਸੰਸਾਰ ਦੀ ਬਾਜੀ, ਸੰਸਾਰ ਦੀ ਖੇਡ। ਸੋ ਇਸ ਪ੍ਰਕਾਰ ਦਾ ਦ੍ਰਿਸ਼ਟਾਂਤ ਇਵੇਂ ਹੈ। ਸੂਰਜ ਕਹੀਏ ਜੀਵ, ਇਹ ਜਿਹੜਾ ਜੀਵ ਹੈ ਨਾ, ਸ਼ੁਭ ਕਰਮਾਂ ਦੀ ਇੱਛਾ ਰੂਪੀ ਪਿਆਸਾ ਲੱਗੀ ਅਤੇ ਮਾਇਆ ਰੂਪ ਜੁਲਾਹੀ ਦੇ ਕੋਲ ਆਇਆ, ਜੀ ਮੈਂ ਸ਼ੁਭ ਕਰਮਾਂ ਰੂਪੀ ਕਰਨੇ ਨੂੰ ਪਾਣੀ ਨੂੰ ਪੀਣਾ ਹੈ। ਅਤੇ ਮਾਇਆ ਨੇ ਫੜ ਕੇ ਕੁੱਜੇ ਵਿੱਚ ਕਿਹੜਾ ਪਾਇਆ, ਜਿਹੜਾ ਦੇਹੀ ਸਰੀਰ ਦੇ ਵਿੱਚ ਪਾ ਦਿੱਤਾ। ਇਸ ਪ੍ਰਕਾਰ ਸਰੀਰ ਦੀ ਰਚਨਾ ਕਰਕੇ ਸਰੀਰ ਵਿੱਚ ਪਾ ਦਿੱਤਾ। ਫਿਰ ਦੇਵੀਆਂ ਦੇਵਤੇ ਕੌਣ ਨੇ, ਸ਼ੁਭ ਗੁਣ ਦੇਵੀਆਂ ਅਤੇ ਦੇਵਤੇ ਦੈਵੀ ਸੰਪਦਾ ਹੈ, ਉਹਨਾਂ ਨੇ ਆ ਕਰਕੇ ਮਾਇਆ ਨੂੰ ਪ੍ਰੇਰਨਾ ਕੀਤੀ, ਇਹ ਜੀਵ ਨੂੰ ਸਰੀਰ ਰੂਪੀ ਕੁੱਜੇ ਵਿੱਚ ਪਾਇਆ, ਜੇ ਸਰੀਰ ਕੁੱਜੇ ਦੇ ਵਿੱਚੋਂ ਇਸ ਨੂੰ ਆਜ਼ਾਦੀ ਮਿਲੇ ਅਤੇ ਬ੍ਰਹਮ ਗਿਆਨ ਦਾ ਸੂਰਜ ਚੜ੍ਹ ਆਵੇ, ਪ੍ਰਕਾਸ਼ ਹੋਵੇ, ਤਾਂ ਇਹ ਮੁਕਤ ਹੋਵੇਗਾ। ਫਿਰ ਇਵੇਂ ਸੋ ਬੇਨਤੀ ਨੂੰ ਪ੍ਰਵਾਨ ਕਰਕੇ ਮਾਇਆ ਨੇ ਜੀਵ ਨੂੰ ਕੁੱਜੇ ਚੋਂ ਕੱਢਿਆ, ਅਰਥਾਤ ਮੋਹ ਦਾ ਬੰਧਨ ਕੱਟਿਆ, ਅਤੇ ਤਾਂ ਇਹ ਜਿਹੜਾ ਜੀਵ ਹੈ ਪ੍ਰਕਾਸ਼ ਰੂਪ ਨੂੰ ਪਾਉਂਦਾ, ਮੁਕਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਧਾਤੁਰਬਾਜੀ ਸੰਸਾਰ ਹੈ, ਜਿਵੇਂ ਰਾਮ ਚੰਦਰ ਜੀ ਨੂੰ ਸੂਰਜ ਦੀ ਕਥਾ ਸੁਣਾਈ ਪਰ ਉਸ ਵਿੱਚ ਸੱਚਾਈ ਨਹੀਂ, ਇਸੇ ਪ੍ਰਕਾਰ ਸੰਸਾਰ 'ਤੇ ਨਜ਼ਰ ਆਉਂਦਾ ਪਰ ਸਦਾ ਰਹਿਣ ਵਾਲਾ ਸਦਾ ਸੱਚਾ ਨਹੀਂ। ਇਹ ਸੰਸਾਰ ਦੀ ਬਾਜੀ, ਇਹ ਮਾਇਆ ਦੀ ਖੇਡ, ਇਹ ਛਲ ਰੂਪ, ਇਹ ਧਾਤੁਰਬਾਜੀ ਸਾਰਾ ਸੰਸਾਰ ਹੈ,
1: ਧਾਤੁਰਬਾਜੀ ਸੰਸਾਰ ਅਚੇਤ ਹੈ।
0: ਇਸ ਪ੍ਰਕਾਰ ਭਾਈ ਮਾਇਆ ਦੇ ਮੋਹ ਵਿੱਚ ਪੈ ਕਰਕੇ ਸੰਸਾਰ ਤੇ ਸੰਸਾਰ ਦੇ ਜੀਵ ਸਾਰੇ ਅਚੇਤ ਹੋ ਰਹੇ ਹਨ। ਇਸ ਧਾਤੁਰਬਾਜੀ ਦੇ ਵਿੱਚ ਛਲ ਰੂਪ, ਧਰੋ ਰੂਪ, ਮਿਥਿਆ ਰੂਪ ਸੰਸਾਰ ਵਿੱਚ ਐਸੇ ਲੱਗੇ ਨੇ ਜਿਹੜੇ ਸਵਾਸਾ ਰੂਪੀ ਮੂਲ ਨੂੰ ਗਵਾਹ ਕਰਕੇ ਚੱਲੇ ਜਾ ਰਹੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਉ। ਪਰਮੇਸ਼ਰ ਜੀ ਦੇ ਪਾਸੋਂ ਆਉਣ ਵਾਲੇ ਸਾਰੇ ਸਵਾਸਾਂ ਦੀ ਪੂੰਜੀ ਲੈ ਕੇ ਆਏ ਨੇ ਨਾ, ਇਸ ਸਵਾਸਾਂ ਦੀ ਪੂੰਜੀ ਨੂੰ, ਇਸ ਮੂਲ ਧਨ ਨੂੰ ਗਵਾਹ ਕਰਕੇ ਸੰਸਾਰ ਅਤੇ ਇਸੇ ਪ੍ਰਕਾਰ ਵਿਸ਼ਿਆਂ ਦੇ ਮੋਹ ਵਿੱਚ ਲੱਗ ਕੇ ਸਵਾਸਾਂ ਨੂੰ ਨਿਸਫਲ ਕਰਕੇ ਚਲੇ ਜਾਂਦੇ ਹਨ ਜੀਉ।
1: ਲਾਹਾ ਹਰ ਸਤਸੰਗਤ ਪਾਈਆ।
0: ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਇਹ ਸੰਸਾਰ ਦੇ ਵਿੱਚ ਆ ਕਰਕੇ ਸਵਾਸਾਂ ਰੂਪੀ ਧਨ ਨੂੰ ਸਫਲਿਆ ਕਿਵੇਂ ਕਰੀਏ? ਹਜ਼ੂਰ ਫਰਮਾਉਂਦੇ ਨੇ ਭਾਈ, ਮਨੁੱਖਾ ਜਨਮ ਪ੍ਰਾਪਤ ਕਰਨੇ ਦਾ ਲਾਹਾ ਇਹੀ ਹੋਈ ਹੈ, ਸਤਸੰਗਤ ਪਾਈਐ, ਸਤਸੰਗਤ ਨੂੰ ਪ੍ਰਾਪਤ ਕਰੀਏ, ਸਤਸੰਗਤ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਦਾ ਜਪ ਕਰਨਾ ਪਾਉਣਾ ਕਰੀਏ। ਫਿਰ ਕਰਮੀ ਵਾਹਿਗੁਰੂ ਜੀ ਦੀ ਜਿਹੜੀ ਬਖਸ਼ਿਸ਼ ਹੈ, ਬੁੱਧੀ ਰੂਪੀ ਪੱਲੇ ਦੇ ਵਿੱਚ ਪੈ ਜਾਂਦੀ ਏ। ਮਹਾਰਾਜ ਇਹ ਸਤਸੰਗਤ ਕਦੋਂ ਮਿਲਦੀ ਏ, ਉਪਦੇਸ਼ ਪਿਆਰਾ ਕਦੋਂ ਲੱਗਦਾ? ਹਜ਼ੂਰ ਫਰਮਾਉਂਦੇ ਨੇ, ਕਰਮੀ ਪਰਮੇਸ਼ਰ ਜੀ ਜੋ ਕਰਮ ਬਖਸ਼ੀ ਕਰਨ ਵਾਲੇ ਨੇ, ਜਦੋਂ ਕਰਮੀ ਬਖਸ਼ਿਸ਼ ਕਰ ਦੇਣ ਫਰ ਤਾਂ ਜੀਵ ਦੇ ਬੁੱਧੀ ਰੂਪੀ ਪੱਲੇ ਦੇ ਵਿੱਚ ਸਤਸੰਗਤ ਦੁਆਰਾ ਉਪਦੇਸ਼ ਪੈਂਦਾ ਹੈ। ਮਹਾਰਾਜ ਇਹ ਗਿਆਨ, ਇਹ ਅੰਮ੍ਰਿਤ ਨਾਮ ਸਤਿਗੁਰੂ ਜੀ ਤੋਂ ਬਿਨਾਂ ਹੋਰ ਨਹੀਂ ਕਿਤੇ ਮਿਲਦਾ। ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਥਾਂ ਨਹੀਂ ਮਿਲਦਾ। ਤੇ ਹਜ਼ੂਰ ਫਰਮਾਉਂਦੇ ਨੇ ਭਾਈ, ਪੂਰਿਆਂ ਸਤਿਗੁਰਾਂ ਤੋਂ ਬਿਨਾਂ ਅੰਮ੍ਰਿਤ ਨਾਮ ਕਿਤੇ ਵੀ ਨਹੀਂ ਪਾਇਆ ਜਾਂਦਾ। ਪੰਡਿਤਾਂ ਨੇ ਉਪਦੇਸ਼ ਤਾਂ ਦਿੱਤੇ, ਕਥਾ ਤੇ ਸੁਣਾਈਆਂ, ਕਹਾਣੀਆਂ ਸੁਣਾਈਆਂ, ਰਾਜਿਆਂ ਦੀਆਂ, ਮਹਾਰਾਜਿਆਂ ਦੀਆਂ, ਅਵਤਾਰਾਂ ਦੀਆਂ, ਪਰ ਕਰਮ ਕਾਂਡਾਂ ਵਿੱਚ ਉਰਝਾ ਦਿੱਤਾ, ਨਾਮ ਨਾ ਜਪਿਆ ਤੇ ਨਾ ਜਪਾਇਆ। ਸਿਮਰਤੀਆਂ ਨੇ, ਮਨੂ ਸਿਮਰਤੀ ਨੇ ਜਾਤਾਂ ਪਾਤਾਂ ਵਿੱਚ ਉਲਝਾ ਕਰਕੇ ਸੰਸਾਰ ਵਿੱਚ ਵੰਡੀਆਂ ਪਾ ਦਿੱਤੀਆਂ, ਨਫ਼ਰਤ ਪੈਦਾ ਕਰ ਦਿੱਤੀ, ਪਰ ਨਾਮ ਜਪਣੇ ਦਾ ਉਪਦੇਸ਼ ਨਹੀਂ ਦਿੱਤਾ। ਭਾਈ ਪੂਰਿਆਂ ਸਤਿਗੁਰਾਂ ਤੋਂ ਬਿਨਾਂ ਨਾ ਤੇ ਨਾਮ ਦਾ ਉਪਦੇਸ਼ ਪਾਇਆ ਜਾਂਦਾ ਹੈ, ਤੇ ਨਾ ਹੀ ਨਾਮ ਦੀ ਦਾਤ ਪਾਈ ਜਾਂਦੀ ਹੈ। ਭਾਵੇਂ ਮਨ ਦੇ ਅੰਦਰ ਹਿਰਦੇ ਦੇ ਅੰਦਰ ਵਿਚਾਰ ਕਰਕੇ ਦੇਖ ਲਵੋ, ਸਰਬ ਸ਼੍ਰੋਮਣੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਹੈ, ਨਾਮ ਵਰਗਾ ਹੋਰ ਕੋਈ ਦਾਤਾ ਹੋਰ ਕੋਈ ਵੱਡਾ ਸਾਧਨ ਨਹੀਂ। ਇਸ ਪ੍ਰਕਾਰ ਮਨ ਜੋ ਸਰਬ ਸ਼੍ਰੋਮਣੀ ਪਰਮੇਸ਼ਰ ਹੈ ਨਾ, ਵੇਖ ਹੋ ਹਿਰਦੈ ਵਿਚਾਰ, ਉਸ ਦੇ ਅੰਮ੍ਰਿਤ ਨਾਮ ਦੀ ਵਿਚਾਰ ਹਿਰਦੇ ਵਿੱਚ ਕਰਕੇ ਦੇਖੋ, ਅਵਿਦਿਆ ਅਗਿਆਨਤਾ ਦੀ ਰਾਤ ਮਿਟ ਜਾਵੇਗੀ, ਬ੍ਰਹਮ ਗਿਆਨ ਦਾ ਦਿਨ ਚੜ੍ਹ ਆਵੇਗਾ। ਇਸੇ ਪ੍ਰਕਾਰ ਭਾਈ ਸਰਬ ਸ੍ਰੇਸ਼ਠ ਜਾਣ ਕੇ ਨਾ ਸਤਿਗੁਰਾਂ ਦੇ ਉਪਦੇਸ਼ ਨੂੰ, ਵੇਖ ਹੋ ਹਿਰਦੈ ਵਿਚਾਰ, ਹਿਰਦੇ ਵਿੱਚ ਵਿਚਾਰ ਕਰਕੇ ਦੇਖੋ, ਉਪਦੇਸ਼ ਦੇ ਦਾਤਾ, ਮੁਕਤੀ ਦੇ ਦਾਤਾ, ਨਾਮ ਦੇ ਦਾਤਾ ਪੂਰੇ ਸਤਿਗੁਰੂ ਜੀ ਹਨ।
1: ਭਾਗੀ ਗੁਰ ਪਾਇਆ,
0: ਵੱਡਿਆਂ ਭਾਗਾਂ ਵਾਲਿਆਂ ਨੇ ਪੂਰਿਆਂ ਸਤਿਗੁਰਾਂ ਨੂੰ ਪ੍ਰਾਪਤ ਕੀਤਾ ਹੈ, ਤੇ ਜਿਹੜੇ ਭਾਗਾਂ ਤੋਂ ਹੀਣੇ ਨੇ, ਭਾਗਹੀਣ ਨਹੀਂ ਸਤਿਗੁਰ ਪਾਇਆ, ਭਾਗਾਂ ਤੋਂ ਹੀਣੇ ਖੋਟੇ ਭਾਗਾਂ ਵਾਲੇ ਸਤਿਗੁਰੂ ਜੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਉਹ ਕੱਚਿਆਂ ਪਿੱਲਿਆਂ ਦੇ ਕੋਲ, ਦੰਬੀਆਂ ਪਖੰਡੀਆਂ ਦੇ ਕੋਲ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ, ਡੇਰੇਦਾਰਾਂ ਦੇ ਕੋਲ, ਅਸਾਧਾਂ ਦੇ ਕੋਲ, ਗੁਫਾਵਾਂ ਦੇ ਵਿੱਚ ਪਾਪ ਕਮਾਉਣ ਵਾਲਿਆਂ ਦੇ ਕੋਲ, ਮੜੀਆਂ ਮੱਟਾਂ ਤੇ ਮਜ਼ਾਰਾਂ ਪਿੱਪਲਾਂ ਬੋੜਾਂ ਤੇ ਨਾਗਾ ਸੱਪਾਂ ਨੂੰ ਤੇ ਮਲਿਆਂ ਨੂੰ ਪੂਜਦੇ ਫਿਰਦੇ ਨੇ, ਭਾਗਾਂ ਤੋਂ ਹੀਣਿਆਂ ਨੂੰ ਨਹੀਂ ਸਤਿਗੁਰੂ ਜੀ ਮਿਲਦੇ। ਇਹ ਤਾਂ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਨਾ ਭਾਈ, ਉਹਨਾਂ ਨੇ ਪੂਰਿਆਂ ਸਤਿਗੁਰਾਂ ਨੂੰ ਗੁਰੂ ਰੂਪ ਵਿੱਚ ਪ੍ਰਾਪਤ ਕੀਤਾ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਾਇਆ, ਸਤਿਗੁਰੂ ਜੀ ਤੋਂ ਨਾਮ ਪ੍ਰਾਪਤ ਕੀਤਾ, ਪ੍ਰਾਪਤ ਕਰਕੇ ਜਪ ਕੀਤਾ, ਭਜਨ ਕੀਤਾ, ਉਹ ਭਾਵ ਜਲ ਸੰਸਾਰ ਸਾਗਰ ਤੋਂ ਸਹਿਜੇ ਹੀ, ਸੁਭਾਵਕ ਹੀ ਮੁਕਤੀ ਰੂਪੀ ਕਿਨਾਰੇ ਤੇ ਪਾਰ ਜਾ ਉਤਰੇ ਹਨ ਜੀਓ।
1: ਨਾਮਾ ਹਰ ਟੇਕ ਹੈ,
0: ਭਾਈ ਜਿਨ੍ਹਾਂ ਨੇ ਇਸ ਪ੍ਰਕਾਰ ਨਾਮ ਨੂੰ ਪ੍ਰਾਪਤ ਕੀਤਾ ਨਾ, ਉਹ ਤੇ ਹਰੀ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਜਪਦੇ ਨੇ। ਮਨ ਦੇ ਅੰਦਰ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਹੀ ਟੇਕ ਓਟ ਹੈ, ਆਸਰਾ ਹੈ, ਆਪਣੇ ਮਨ ਦਾ ਵੀ ਆਸਰਾ ਆਧਾਰ ਨਾਮ ਨੂੰ ਬਣਾਇਆ ਹੈ, ਤੇ ਹਰ ਨਾਮ ਹਰੀ ਨਾਮ ਨੂੰ ਹੀ, ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਤਨ ਦਾ ਆਧਾਰ ਬਣਾਇਆ, ਤਨ ਕਰਕੇ ਮਨ ਕਰਕੇ ਆਸਰਾ ਨਾਮ ਦਾ ਹੈ। ਇਸੇ ਪ੍ਰਕਾਰ
1: ਹਰ ਟੇਕ ਹੈ,
0: ਭਾਈ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਟੇਕ ਹੀ ਮਨ ਦੇ ਅੰਦਰ ਧਾਰਨ ਕੀਤੀ ਹੈ।
1: ਹਰ ਨਾਮ ਆਧਾਰ,
0: ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਹੀ ਇਸ ਲੋਕ ਦੇ ਅੰਦਰ ਆਪਣਾ ਆਸਰਾ ਬਣਾਇਆ ਹੈ, ਤੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਹੀ ਆਪਣਾ ਪਰਲੋਕ ਦਾ ਆਸਰਾ ਬਣਾਇਆ ਹੈ। ਮਹਾਰਾਜ ਫਿਰ ਪੂਰੇ ਸਤਿਗੁਰੂ ਜੀ ਸਾਨੂੰ ਮਿਲ ਪੈਣ, ਪੂਰਿਆਂ ਸਤਿਗੁਰਾਂ ਦੀ ਪ੍ਰਾਪਤੀ ਹੋ ਜਾਵੇ, ਅਰਥਾਤ ਜਿਹੜੇ ਦੰਬੀਆਂ ਪਖੰਡੀਆਂ ਤੇ ਬਾਕੀ ਸਾਰੇ ਝੂਠੇ ਦਰਾਂ ਤੇ ਤੁਰੇ ਫਿਰਦੇ ਨੇ, ਮਹਾਰਾਜ ਉਹ ਵੀ ਜੇਕਰ ਚਾਹੁੰਦੇ ਹੋਣ ਗੁਰੂ ਦੀ ਪ੍ਰਾਪਤੀ ਕਰਨੀ ਤੇ ਕਿਵੇਂ ਕਰ ਸਕਦੇ ਨੇ? ਆਪ ਜੀ ਨੇ ਬਚਨ ਕੀਤਾ, ਉਹ ਭਾਗਾਂ ਤੋਂ ਹੀਣੇ ਨੇ ਤਾਂ ਉੱਥੇ ਤੁਰੇ ਫਿਰਦੇ ਨੇ। ਮਹਾਰਾਜ ਉਹਨਾਂ ਦੀ ਵੀ ਕਲਿਆਣ ਹੋਵੇ, ਉਹਨਾਂ ਨੂੰ ਵੀ ਪੂਰੇ ਸਤਿਗੁਰਾਂ ਦੀ ਚਰਨਾਂ ਦੀ ਸ਼ਰਨ ਮਿਲ ਜਾਵੇ, ਉਹ ਗੁਰੂ ਸ਼ਰਨ ਵਿੱਚ ਆਉਣ ਵਾਸਤੇ, ਗ੍ਰਹਿਣ ਕਰਨ ਵਾਸਤੇ ਕੀ ਕਾਰਜ ਕਰਨ? ਅਤੇ ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਤਾਂ ਫਿਰ ਅਰਦਾਸਾਂ ਕਰਨ, ਜਿਹੜੇ ਟੁੱਟੇ ਹੋਏ ਨੇ, ਵਿਛੜੇ ਹੋਏ ਨੇ, ਅਰਦਾਸਾਂ ਕਰਨ, ਕਿਰਪਾ ਕਰੋ ਹਰੀ ਪਰਮੇਸ਼ਰ ਜੀਓ, ਹਰ ਜੀਓ, ਸਾਡੇ ਉੱਪਰ ਕਿਰਪਾ ਕਰੋ, ਅਤੇ ਕਿਰਪਾ ਕਰਕੇ ਸਾਨੂੰ ਪੂਰੇ ਸਤਿਗੁਰੂ ਜੀ ਦੇ ਨਾਲ, ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਨਾਲ ਮੇਲ ਦੇਵੋ ਜੀ।
1: ਮੋਖ ਦੁਆਰ,
0: ਮਹਾਰਾਜ ਜਿਸ ਤੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ, ਅੰਮ੍ਰਿਤਮਈ ਬਚਨਾਂ ਨੂੰ ਕਮਾ ਕਰਕੇ ਮੈਂ ਵੀ ਮੁਕਤੀ ਦਾ ਦਰਵਾਜ਼ਾ, ਬ੍ਰਹਮ ਗਿਆਨ ਪਾ ਲਵਾਂ, ਪ੍ਰਾਪਤ ਕਰ
1: ਲਵਾਂ। ਲਿਖਿਆ ਤੁਰ ਠਾਕੁਰ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹਨਾਂ ਨੂੰ ਸੁਤੇ ਸੇਧੀ ਪੂਰੇ ਸਤਿਗੁਰੂ ਜੀ ਮਿਲ ਪੈਂਦੇ ਨੇ, ਸੁਤੇ ਸੇਧੀ ਮਿਲਦੇ ਨੇ ਨਾ ਕਿੰਨਿਆਂ ਨੂੰ, ਗੁਰਸਿੱਖਾਂ ਦੇ ਘਰ ਵਿੱਚ ਜਨਮ ਹੁੰਦਾ ਹੈ, ਅੰਮ੍ਰਿਤ ਦੀ ਗੁੜਤੀ ਮਿਲਦੀ ਹੈ, ਜਨਮ ਵੇਲੇ ਤੋਂ ਹੀ ਕੰਨਾਂ ਦੇ ਵਿੱਚ ਵਾਹਿਗੁਰੂ ਗੁਰਮੰਤਰ ਜਿਹੜੇ ਘਰ ਦੇ ਬਜ਼ੁਰਗ ਨੇ ਉਹ ਸੁਣਾਉਂਦੇ ਨੇ। ਇਸ ਪ੍ਰਕਾਰ ਜਨਮ ਵੇਲੇ ਤੋਂ ਹੀ ਗੁਰਸਿੱਖੀ ਦੇ ਸੰਸਕਾਰ ਦਿੱਤੇ ਜਾਂਦੇ ਨੇ, ਜਨਮ ਵੇਲੇ ਤੋਂ ਹੀ ਮਾਤਾ ਝੋਲੀ ਵਿੱਚ ਚੁੱਕ ਕਰਕੇ ਬੱਚੇ ਨੂੰ ਗੋਦੀ 'ਚ ਪਾ ਕੇ ਗੁਰੂ ਘਰ ਵਿੱਚ ਲੈ ਕੇ ਆ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹਨਾਂ ਨੂੰ ਸੁਤੇ ਸਿੱਧੀ ਮਿਲਦੇ ਨੇ, ਕੋਈ ਯਤਨ ਹੀ ਨਹੀਂ ਕਰਨਾ ਪੈਂਦਾ, ਉਹਨਾਂ ਨੂੰ ਸੁਤੇ ਸਿੱਧ ਕਿਵੇਂ ਮਿਲ ਜਾਂਦੇ ਨੇ? ਤੇ ਹਜ਼ੂਰ ਫਰਮਾਉਂਦੇ ਹਨ,
1: ਮਸਤਕ ਲਿਲਾਟ ਲਿਖਿਆ ਤੁਰ ਠਾਕੁਰ,
0: ਭਾਈ ਉਹਨਾਂ ਦੇ ਮਸਤਕ ਦੇ ਉੱਪਰ ਪੂਰਿਆਂ ਸਤਿਗੁਰਾਂ ਦੇ ਨਾਲ ਮਿਲਾਪ ਹੋਣਾ, ਤੁਰ ਦਰਗਾਹ ਤੋਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਲਿਖ ਦਿੱਤਾ ਹੈ। ਇਹ ਸ੍ਰੇਸ਼ਟ ਲੇਖ ਤੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਪਾ ਦਿੱਤਾ ਕਿ ਤੈਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਵੇਗੀ। ਉਹਨਾਂ ਨੂੰ ਫਿਰ ਅਚਿੰਤੇ ਹੀ, ਸੁਤੇ ਸਿੱਧ ਹੀ ਪੂਰੇ ਸਤਿਗੁਰੂ ਜੀ ਮਿਲਦੇ ਹਨ।
1: ਮਿਟਣਾ ਨਾ ਜਾਏ,
0: ਤੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਠਾਕੁਰ ਜੀ ਨੇ ਪਰਮੇਸ਼ਰ ਜੀ ਨੇ ਸਤਿਗੁਰੂ ਜੀ ਦੇ ਮਿਲਾਪ ਦਾ ਲੇਖ ਲਿਖ ਦਿੱਤਾ ਨਾ, ਉਸ ਲੇਖ ਨੂੰ ਕੋਈ ਵੀ ਮੇਟ ਨਹੀਂ ਸਕਦਾ, ਮੇਟਣਾ ਨਾ ਜਾਏ, ਕਿਸੇ ਦੇ ਪਾਸੋਂ ਮੇਟਿਆ ਨਹੀਂ ਜਾ ਸਕਦਾ। ਉਹਨਾਂ ਨੂੰ ਡਲਾਉਣ ਵਾਸਤੇ ਕਿੰਨੇ ਯਤਨ ਕੀਤੇ ਜਾਣ, ਬੇਗਮਾਂ ਦੇ, ਪਾਤਸ਼ਾਹੀਆਂ ਦੇ, ਨਵਾਬੀਆਂ ਦੇ, ਖਜ਼ਾਨਿਆਂ ਦੇ, ਹੂਰਾਂ ਦੇ, ਸਵਰਗ ਦੇ ਲਾਲਚ ਦਿੱਤੇ ਜਾਣ, ਅਤੇ ਨਾ ਲਾਲਚ ਮੰਨਣ 'ਤੇ ਸ਼ਹੀਦ ਕਰਨ ਵਾਸਤੇ ਸਾਹਮਣੇ ਜਲਾਦ ਖੜਾ ਕਰ ਦਿੱਤਾ ਜਾਵੇ, ਖੋਪੜ ਲਾਹ ਦਿੱਤੇ ਜਾਣ, ਚਰਖੜੀਆਂ 'ਤੇ ਚਾੜ ਦਿੱਤਾ ਜਾਵੇ, ਤਾਂ ਵੀ ਸਤਿਗੁਰੂ ਜੀ ਦੇ, ਵਾਹਿਗੁਰੂ ਜੀ ਦੇ ਮਿਲਾਪ ਦਾ ਲੇਖ ਮੇਟਣਾ ਨਾ ਜਾਏ, ਕਿਸੇ ਦੇ ਪਾਸੋਂ ਮੇਟਿਆ ਨਹੀਂ ਜਾ ਸਕਦਾ। ਜਿਹੜੀ ਲਿਖਤ ਵਾਹਿਗੁਰੂ ਜੀ ਨੇ ਮਸਤਕ ਦੇ ਉੱਪਰ ਪਾ ਦਿੱਤੀ ਨਾ, ਗੁਰਚਰਨਾਂ ਦੇ ਨਾਲ ਮਿਲਾਪ ਹੋਵੇਗਾ, ਗੁਰੂ ਸ਼ਰਨਾਂ ਵਿੱਚ ਰਹੇਗਾ, ਗੁਰੂ ਕਾ ਬਣ ਕੇ ਰਹੇਗਾ। ਭਾਈ ਕੋਈ ਵੀ ਜ਼ਾਲਮ, ਕੋਈ ਵੀ ਸਰਕਾਰ, ਕੋਈ ਵੀ ਹੰਕਾਰੀ, ਕੋਈ ਵੀ ਜ਼ੁਲਮ ਉਹਨਾਂ ਨੂੰ ਡੁਲਾ ਨਹੀਂ ਸਕਦਾ। ਉਹਨਾਂ ਦੇ ਮਸਤਕ ਦੇ ਉੱਪਰੋਂ ਕਿਸੇ ਦੇ ਪਾਸੋਂ ਵੀ ਲੇਖ ਸ਼ੁਭ ਪਰਮੇਸ਼ਰ ਜੀ ਦਾ ਲਿਖਿਆ ਹੋਇਆ ਮੇਟਿਆ ਨਹੀਂ ਜਾਂਦਾ ਹੈ ਜੀਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ, ਸ੍ਰੀ ਗੁਰੂ ਅਮਰਦਾਸ ਜੀ ਪਿਆਰੇ ਉਹ ਗੁਰਸਿੱਖੋ, ਉਹ ਜਨ ਪੂਰਨ ਅਵਸਥਾ ਨੂੰ ਪ੍ਰਾਪਤ ਹੋਏ ਨੇ। ਸਾਧ ਸੰਗਤ ਜੀ, ਇਹ ਪੂਰਨ ਸ਼ਬਦ ਬੜਿਆਂ ਨੂੰ ਚੁੱਭਦਾ ਹੈ। ਜਦੋਂ ਕਿਤੇ ਪੂਰਨ ਸੰਤ ਦੀ, ਮਹਾਤਮਾ ਦੀ ਵਡਿਆਈ ਹੋਵੇ ਤੇ ਭਾਵਨਾ ਵਾਲੇ ਲਿਖ ਦਿੰਦੇ ਨੇ ਪੂਰਨ ਬ੍ਰਹਮ ਗਿਆਨੀ, ਤੇ ਸ਼ੰਕਾਵਾਦੀਆਂ ਨੂੰ, ਕਿੰਤੂਵਾਦੀਆਂ ਨੂੰ ਇਹ ਪੂਰਨ ਸ਼ਬਦ ਬੜਾ ਚੁੱਭਦਾ। ਜੀ ਇਹ ਪੂਰਨ ਕਿਉਂ ਲਿਖਿਆ, ਨਾਲੇ ਬ੍ਰਹਮ ਗਿਆਨੀ ਲਿਖਿਆ ਤੇ ਨਾਲੇ ਪੂਰਨ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਪੂਰਨ ਸ਼ਬਦ ਗੁਰਮੁਖਾਂ ਵਾਸਤੇ ਉਚਾਰਦੇ ਨੇ, ਬਚਨ ਕਰਨਾ ਕਰਦੇ ਨੇ। ਸੇ ਜਨ ਪੂਰਨ ਹੋਏ, ਉਹ ਜਨ ਪੂਰਨ ਪੁਰਖ ਹੋ ਗਏ ਨੇ, ਪੂਰਨ ਪਰਮੇਸ਼ਰ ਜੀ ਵਿੱਚ ਅਭੇਦ ਹੋ ਗਏ ਨੇ। ਪੂਰਨ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ, ਇਸ ਦੇ ਅੰਦਰ ਹੀ ਤਦਾਕਾਰ ਹੋ ਗਏ ਹਨ।
1: ਹਰ ਭਾਣਾ ਭਾਏ,
0: ਜਿਨ੍ਹਾਂ ਨੂੰ ਹਰੀ ਪਰਮੇਸ਼ਰ ਜੀ ਦਾ ਭਾਣਾ ਮੰਨਣਾ ਭਾਏ ਚੰਗਾ ਲੱਗਦਾ ਹੈ, ਵਾਹਿਗੁਰੂ ਜੀ ਦੇ ਭਾਏ ਪਿਆਰ ਵਿੱਚ ਰਹਿਣਾ ਤੇ ਭਾਣੇ ਨੂੰ ਮੰਨਣਾ ਜਿਨ੍ਹਾਂ ਨੂੰ ਚੰਗਾ ਲੱਗਦਾ ਹੈ, ਉਹ ਪੂਰਨ ਪੁਰਖ ਹੋ ਗਏ ਨੇ। ਉਹਨਾਂ ਦੀ ਅਵਸਥਾ ਪੂਰਨ ਹੋ ਗਈ ਏ, ਪੂਰੇ ਪਰਮੇਸ਼ਰ ਜੀ ਦੇ ਪੂਰੇ ਨਾਮ ਨੂੰ ਆਰਾਧ ਕੇ ਉਹ ਪੂਰੇ ਹੋ ਗਏ ਨੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹਨਾਂ ਨੇ ਪੂਰੇ ਪੂਰਨ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਿਆ ਤੇ ਤਿਸ ਦਾ ਹੀ ਰੂਪ ਹੋ ਰਹੇ ਹਨ ਜੀਓ।
1: ਲਾਰ ਮਹੱਲਾ ਤੀਜਾ।
0: ਸਾਧ ਸੰਗਤ ਜੀ, ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾ ਕਰਕੇ ਜੀਵਾਂ ਦੇ 84 ਲੱਖ ਜੂਨੀਆਂ ਦੇ ਗੇੜਿਆਂ ਨੂੰ ਕੱਟਣ ਵਾਸਤੇ ਬਾਉਲੀ ਸਾਹਿਬ ਬਣਾਈ ਨਾ, 84 ਪੌੜੀਆਂ ਵਾਲੀ। ਪੰਡਿਤਾਂ ਨੇ, ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਜਾ ਕਰਕੇ ਨਾ ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ ਹੈ ਲਾਹੌਰ ਦੇ ਵਿੱਚ, ਅਤੇ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਲਿਖਤੀ ਸ਼ਿਕਾਇਤਾਂ ਦੇ ਕਰਕੇ ਪੁਕਾਰੂ ਹੋਏ ਬਾਦਸ਼ਾਹ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਵੇਦ ਸ਼ਾਸਤਰਾਂ ਦੀ ਮਰਿਆਦਾ ਨੂੰ ਵਿਗਾੜ ਦਿੱਤਾ। ਵੇਦ ਸ਼ਾਸਤਰਾਂ ਦੀ ਮਰਿਆਦਾ ਕਹਿੰਦੀ ਏ ਸ਼ੂਦਰ ਨੂੰ ਉੱਚੀ ਜਾਤੀ ਵਾਲਿਆਂ ਦੇ ਨਾਲ ਬੈਠਣ ਦਾ ਕੋਈ ਹੱਕ ਨਹੀਂ, ਅਤੇ ਗੁਰੂ ਅਮਰਦਾਸ ਸਾਹਿਬ ਜੀਆਂ ਲਈ ਲੰਗਰ ਚਲਾ ਦਿੱਤਾ ਅਤੇ ਆਗਿਆ ਕਰ ਦਿੱਤੀ ਏ ਜਿਸ ਨੇ ਗੁਰੂ ਕੇ ਦਰਸ਼ਨ ਕਰਨੇ ਨੇ ਪਹਿਲਾਂ ਲੰਗਰ ਦੇ ਵਿੱਚੋਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇ, ਜਿਸ ਦਾ ਮਨੋਰਥ ਸਰੀਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਵੀ ਨੇ, ਪਰ ਸਤਿਗੁਰੂ ਜੀ ਦਾ ਆਸ਼ਾ ਏ ਜਦੋਂ ਸਾਰੇ ਬਰਾਬਰ ਨੇ ਤੇ ਫਿਰ ਬਰਾਬਰ ਬੈਠ ਕੇ ਭੋਜਨ ਪ੍ਰਸ਼ਾਦਾ ਛਕਣ। ਇੱਥੇ ਨਾ ਕੋਈ ਸ਼ੂਦਰ, ਨਾ ਵੈਸ਼, ਨਾ ਖੱਤਰੀ, ਨਾ ਬ੍ਰਾਹਮਣ, ਇੱਥੇ ਸਾਰੇ ਹੀ ਬਰਾਬਰ ਨੇ। ਮਹਾਰਾਜ ਉਹਨਾਂ ਨੇ ਤੇ ਬਰਾਬਰ ਇੱਕ ਪੰਗਤ ਵਿੱਚ ਬਿਠਾ ਦਿੱਤਾ, ਸਾਂਝੀਵਾਲਤਾ ਦਾ ਉਪਦੇਸ਼ ਦੇ ਕਰਕੇ ਇੱਕ ਬਾਉਲੀ ਸਾਹਿਬ ਜੀ ਦੇ ਵਿੱਚ ਹੀ ਇਸ਼ਨਾਨ ਕਰਾਉਂਦੇ ਨੇ, ਉੱਥੇ ਹੀ ਪੰਡਿਤ ਇਸ਼ਨਾਨ ਕਰਦਾ, ਉੱਥੇ ਹੀ ਸ਼ੂਦਰ ਇਸ਼ਨਾਨ ਕਰਦਾ। ਵੇਦ ਵਿਧੀ ਇਹ ਹੈ, ਗੰਗਾ ਦੇ ਵਿੱਚ ਵੀ ਇਸ਼ਨਾਨ, ਚੜ੍ਹਦੇ ਪਾਸੇ ਵਾਲੇ ਪਾਸੇ ਜਾ ਕੇ ਪੰਡਿਤ ਕਰੇ ਅਤੇ ਲਹਿੰਦੇ ਜਿੱਧਰ ਨੂੰ ਪਾਣੀ ਜਾ ਰਿਹਾ, ਰੋਡ ਜਾ ਰਿਹਾ, ਵਹਾਅ ਜਾ ਰਿਹਾ, ਉੱਧਰ ਜਾ ਕੇ ਸ਼ੂਦਰ ਇਸ਼ਨਾਨ ਕਰੇ। ਐਸਾ ਨਾ ਹੋਵੇ ਕਿ ਜਿੱਧਰੋਂ ਪਾਣੀ ਆ ਰਿਹਾ ਉੱਧਰ ਸ਼ੂਦਰ ਨਾ ਲਵੇ, ਅਤੇ ਸ਼ੂਦਰ ਦੇ ਇਸ਼ਨਾਨ ਵਾਲਾ ਪਾਣੀ ਕਿਧਰੇ ਬ੍ਰਾਹਮਣ ਦੇ ਸਰੀਰ ਨੂੰ ਨਾ ਲੱਗ ਜਾਵੇ, ਪਿੱਟਿਆ ਜਾਵੇਗਾ। ਮਹਾਰਾਜ ਇਹ ਤਾਂ ਵੇਦ ਸ਼ਾਸਤਰਾਂ ਦੀ ਮਰਿਆਦਾ ਹੀ ਵਿਗਾੜ ਦਿੱਤੀ ਹੈ। ਬੜੀਆਂ ਹੋਰ ਤਰ੍ਹਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਜਾ ਕਰਕੇ ਲਾਈਆਂ, ਅਤੇ ਫਿਰ ਬਾਦਸ਼ਾਹ ਨੇ ਸਤਿਗੁਰੂ ਜੀ ਦੇ ਦਰ 'ਤੇ ਬੇਨਤੀ ਭੇਜੀ, ਮਹਾਰਾਜ ਇਹ ਮੇਰੇ ਸਮਝਾਇਆ ਸਮਝਦੇ ਨਹੀਂ, ਤੁਸੀਂ ਕਿਰਪਾ ਕਰਕੇ ਸਮਝਾਓ। ਸੇਵਾਦਾਰ ਰੂਪ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਨੇ, ਸੇਵਾਦਾਰ ਰੂਪ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੇਵਾ ਕਰਿਆ ਕਰਦੇ ਸਨ, ਤਿੰਨਾਂ ਦੇ ਤਾਂ ਹੀ ਭੇਜਿਆ। ਬਾਦਸ਼ਾਹ ਦੇ ਦਰਬਾਰ ਵਿੱਚ ਗਏ, ਸਾਰਿਆਂ ਪੰਡਿਤਾਂ ਦੇ ਸੰਸਿਆ ਦੀ ਨਿਵਿਰਤੀ ਕੀਤੀ, ਬਾਦਸ਼ਾਹ ਦੀ ਸਾਧ ਸੰਗਤ ਜੀ ਸੰਸਿਆ ਦੀ ਨਿਵਿਰਤੀ ਕਰ ਦਿੱਤੀ, ਅਤੇ ਇਸ ਵੇਲੇ ਸਤਿਗੁਰੂ ਸ੍ਰੀ ਗੁਰੂ

0: ਤੇ ਵਿਚਾਰ ਕਰਦਿਆਂ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਬਹੁਤ ਸ਼ਬਦਾਂ ਦੀ ਰਚਨਾ ਕੀਤੀ ਜੇ। ਇਹ ਪਾਵਨ ਗੁਰ ਸ਼ਬਦ ਵੀ ਬੇਣੀ ਪ੍ਰਸਾਦ ਪੰਡਿਤ ਦੇ ਨਾਲ ਵਿਚਾਰ ਕਰਦਿਆਂ ਚਰਚਾ ਕਰਦਿਆਂ ਸਤਿਗੁਰੂ ਜੀ ਨੇ ਉਚਾਰੇ ਹੈ। ਫਿਰ ਸਾਰੀ ਚਰਚਾ ਕਰਨੇ ਤੋਂ ਉਪਰੰਤ ਬੇਣੀ ਪ੍ਰਸਾਦ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਆਂ ਦਾ ਚਰਨ ਸੇਵਕ ਹੋ ਰਿਹਾ ਸੀ ਅਤੇ ਸਤਿਗੁਰੂ ਜੀ ਨੇ ਜੋ 22 ਮੰਜੀਆਂ ਥਾਪੀਆਂ ਸਨ ਨਾ ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਵਿੱਚੋਂ ਇੱਕ ਮੰਜੀ ਇਸ ਬੇਣੀ ਪ੍ਰਸਾਦ ਪੰਡਿਤ ਨੂੰ ਦਿੱਤੀ ਸੀ। ਅਰਥਾਤ ਜਿਹੜੇ ਗੁਰਮੁਖ ਪਦਵੀ ਦੇ ਕਰਕੇ 22 ਬ੍ਰਹਮ ਗਿਆਨੀ ਮਹਾਂਪੁਰਖ ਬਣਾ ਕਰਕੇ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਵੱਖ ਵੱਖ ਇਲਾਕਿਆਂ ਵਿੱਚ ਭੇਜੇ ਸਨ, ਉਹਨਾਂ 22 ਬ੍ਰਹਮ ਗਿਆਨੀਆਂ ਦੇ ਵਿੱਚੋਂ ਇੱਕ ਪੰਡਿਤ ਬੇਣੀ ਪ੍ਰਸਾਦ ਸੀ, ਜਿਸ ਨੂੰ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਨਿਹਾਲ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਅਤੇ ਗੁਰੂ ਘਰ ਦਾ ਪ੍ਰਚਾਰਕ ਥਾਪਿਆ ਸੀ, ਗੁਰਬਾਣੀ ਦਾ ਪ੍ਰਚਾਰ ਕਰਨ ਵਾਸਤੇ ਲਾਇਆ ਸੀ। ਸੋ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਅਤੇ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਨਾਮ ਦੀ ਮਹਾਨਤਾ ਦੱਸ ਦਿਓ ਕਿ ਨਾਮ ਜਪੋ ਨਾਮ ਜਪੋ, ਨਾਮ ਹੀ ਸਰਵਣ ਕਰੋ। ਮਹਾਰਾਜ ਜਿਹੜੀ ਵੇਦਾਂ ਦੀ ਬਾਣੀ ਹੈ ਇਹ ਵੀ ਤਾਂ ਉਪਦੇਸ਼ ਦਿੰਦੀ ਹੈ ਨਾ ਕਿ ਵੇਦਾਂ ਦੀ ਬਾਣੀ ਦੁਆਰਾ ਵੇਦਾਂ ਦੇ ਉਪਦੇਸ਼ ਦੁਆਰਾ ਜਗਤ ਨਹੀਂ ਤਰਦਾ, ਜੀਵ ਨਹੀਂ ਤਰਦੇ, ਜੀਵਾਂ ਦੀ ਕਲਿਆਣ ਨਹੀਂ ਹੁੰਦੀ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਪਦੇਸ਼ ਫਰਮਾਉਂਦੇ ਨੇ, ਮਲਾਰ ਮਹੱਲਾ ਤੀਜਾ, ਮਲਾਰ ਰਾਗ ਹੈ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰ ਫਰਮਾਉਂਦੇ ਹਨ,
1: ਵੇਦ ਬਾਣੀ ਜਗ ਵਰਤਦਾ,
0: ਭਾਈ ਚਾਰੇ ਵੇਦਾਂ ਦੀ ਬਾਣੀ ਦਾ ਵਰਤਾਰਾ ਤੇ ਚਾਰੇ ਯੁੱਗਾਂ ਦੇ ਅੰਦਰ ਸਤਯੁਗ ਦੇ ਸਮੇਂ ਤੋਂ ਵਰਤਦਾ ਹੀ ਆਇਆ ਹੈ। ਸਿਆਮ ਵੇਦ ਇਸੇ ਪ੍ਰਕਾਰ ਅਥਰਵਣ ਵੇਦ ਕਲਯੁੱਗ ਦੇ ਸਮੇਂ ਦਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ। ਇਸ ਪ੍ਰਕਾਰ ਚਾਰੇ ਹੀ ਵੇਦਾਂ ਦਾ ਜਿਹੜਾ ਵਰਤਾਰਾ ਚਾਰੇ ਯੁੱਗਾਂ ਦਾ ਸਤਯੁਗ ਤੋਂ ਕਲਯੁੱਗ ਤੱਕ, ਸਿਆਮ ਵੇਦ ਤੋਂ ਇਸੇ ਪ੍ਰਕਾਰ ਰਿਗਵੇਦ ਇਤਿਆਦਿਕ ਅਤੇ ਅਥਰਵਣ ਵੇਦ ਜੁਜਰ ਵੇਦ ਦਾ ਵਰਤਾਰਾ ਚਾਰੇ ਯੁੱਗਾਂ ਦੇ ਵਿੱਚ ਚਾਰੇ ਵੇਦਾਂ ਦਾ ਵਰਤਦਾ ਹੀ ਆਇਆ ਹੈ।
1: ਕਰੇ ਵਿਚਾਰ
0: ਤੇ ਪੰਡਿਤ ਬੇਣੀ ਪ੍ਰਸਾਦ, ਇਹ ਜਿਹੜੇ ਚਾਰੇ ਵੇਦ ਨੇ ਇਹ ਤਿੰਨਾਂ ਗੁਣਾਂ ਦਾ ਹੀ ਵਿਚਾਰ ਕਰਦੇ ਨੇ ਨਾ। ਇਸ ਪ੍ਰਕਾਰ ਉਪਾਸ਼ਨਾ ਦਾ ਉਪਦੇਸ਼ ਦਿੰਦੇ ਨੇ, ਕਰਮ ਦਾ ਉਪਦੇਸ਼ ਦਿੰਦੇ ਨੇ, ਕਰਮ ਉਪਾਸ਼ਨਾ ਫਿਰ ਗਿਆਨ ਦਾ ਉਪਦੇਸ਼ ਦਿੰਦੇ ਨੇ, ਅਤੇ ਜਿਹੜੇ ਤਮੋਗੁਣੀ ਨੇ ਉਹ ਕਰਮ ਕਾਂਡਾਂ ਵਿੱਚ ਲੱਗੇ ਰਹਿੰਦੇ ਨੇ, ਜਿਹੜੇ ਰਜੋਗੁਣੀ ਨੇ ਉਹ ਫਿਰ ਉਪਾਸ਼ਨਾ ਕਰਦੇ ਨੇ, ਜਿਹੜੇ ਸਤੋਗੁਣੀ ਨੇ ਉਹ ਗਿਆਨ ਦੀ ਪ੍ਰਾਪਤੀ ਕਰਕੇ ਤੇਰੇ ਵਾਂਗੂ ਵਿਖਿਆਨ ਕਰਕੇ ਆਪਣੀ ਪੂਜਾ ਕਰਾਉਣ ਵਿੱਚ ਲੱਗ ਜਾਂਦੇ ਨੇ। ਤਿੰਨਾਂ ਹੀ ਗੁਣਾਂ ਦਾ ਵਿਚਾਰ ਚਾਰੇ ਹੀ ਜਿਹੜੇ ਵੇਦ ਨੇ ਆਪਣੇ ਵਿਖਿਆਨ ਦੁਆਰਾ ਬਾਣੀ ਦੁਆਰਾ ਕਰਦੇ ਹਨ। ਇਸ ਪ੍ਰਕਾਰ ਵੇਦਾਂ ਨੇ ਵੀ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਾਉਣੇ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ ਤੇ ਨਹੀਂ ਨਾ ਦਿੱਤਾ, ਬ੍ਰਾਹਮਣ ਨੂੰ ਕਹਿ ਦਿੱਤਾ ਜਪ ਸਕਦਾ ਪਰ ਸ਼ੂਦਰ ਨੂੰ ਅਧਿਕਾਰ ਨਹੀਂ, ਤੇ ਨਾਮ ਨੂੰ ਨਾ ਜਪਣੇ ਕਰਕੇ, ਦੁੰਦ ਵਿੱਚ ਪੈਣੇ ਕਰਕੇ, ਤਿੰਨਾਂ ਗੁਣਾਂ ਚੋਂ ਨਾ ਉਭਰਨੇ ਕਰਕੇ ਵੱਡੇ ਵੱਡੇ ਪੰਡਿਤ ਮਹਾਗਿਆਨੀ ਜਿਹੜੇ ਵਿਦਵਾਨ ਨੇ ਉਹ ਵੀ ਅੰਮ੍ਰਿਤ ਨਾਮ ਦਾ ਜਪ ਕੀਤੇ ਤੋਂ ਬਿਨਾਂ ਜਮਾ ਦੇ ਡੰਡ ਨੂੰ ਹੀ ਸਿਰ ਦੇ ਉੱਪਰ ਸਹਾਰਦੇ ਹਨ। ਇਸ ਪ੍ਰਕਾਰ ਕੋਈ ਇੱਕ ਵਾਰ ਨਹੀਂ, ਵਾਰ ਵਾਰ ਵਾਰ ਵਾਰ ਵਾਰ ਵਾਰ 84 ਲੱਖ ਜੂਨੀਆਂ ਦੇ ਅੰਦਰ ਜਨਮਦੇ ਅਤੇ ਮਰਦੇ ਨੇ। ਸਾਧ ਸੰਗਤ ਜੀ ਅੱਜ ਵੀ ਬਹੁਤ ਸਾਰੀਆਂ ਵਿਦਿਆ ਐਸੀਆਂ ਨੇ ਜਿਹਨਾਂ ਦੇ ਨਾਲ ਜੀਵ ਨੂੰ ਪਿਛਲੇ ਜਨਮ ਦਾ ਗਿਆਨ ਹੋ ਜਾਂਦਾ ਹੈ। ਯੋਗੀ ਇਤਿਆਦਿਕ ਵੀ ਤਨ ਦੀ ਸਾਧਨਾ ਕਰਕੇ ਤਪੱਸਿਆ ਕਰਕੇ ਪਿਛਲੇ ਜਨਮਾਂ ਦਾ ਗਿਆਨ ਪ੍ਰਾਪਤ ਕਰ ਲੈਂਦੇ ਸਨ। ਸੋਤੇ ਸਿੱਧ ਵੀ ਜਦੋਂ ਬੱਚੇ ਜਨਮਦੇ ਨੇ ਨਾ ਅਤੇ ਜਿਨ੍ਹਾਂ ਦੇ ਕਰਮ ਕੁਝ ਉੱਜਲ ਹੁੰਦੇ ਨੇ ਬਚਪਨ ਦੇ ਵਿੱਚ ਉਹ ਪਿਛਲੇ ਜਨਮ ਦੀਆਂ ਗੱਲਾਂ ਕਰਦੇ ਨੇ, ਐਸੇ ਜਿਹੜੇ ਬਾਲਕ ਨੇ ਬਚਪਨ ਵਿੱਚ ਪਿਛਲਾ ਜਨਮ ਦੱਸਣ ਵਾਲੇ ਆਮ ਕਰਕੇ ਮਿਲ ਜਾਇਆ ਕਰਦੇ ਨੇ। ਨੇੜੇ ਤੇੜੇ ਦੇ ਪਿੰਡਾਂ ਸ਼ਹਿਰਾਂ ਨਗਰਾਂ ਕਿਸੇ ਦੇ ਘਰ ਵਿੱਚ ਵੀ ਹੋਣਗੇ ਜੋ ਆਪਣਾ ਪਿਛਲਾ ਜਨਮ ਦੱਸ ਦਿੰਦੇ ਨੇ। ਇਸੇ ਪ੍ਰਕਾਰ ਹਰ ਕੋਈ ਜਨਮਾਂ ਵਿੱਚ ਭਰਮ ਦਾ ਹੀ ਆ ਰਿਹਾ। ਜੇ ਮਨੁੱਖਾ ਜਨਮ ਹੁਣ ਪ੍ਰਾਪਤ ਕੀਤਾ ਤਾਂ ਮਤਾ ਕੋਈ ਜਾਣੇ ਮੈਂ ਮਨੁੱਖ ਬਣ ਕੇ ਹੀ ਆਇਆ, ਪਹਿਲਾਂ ਜਨਮ ਹੈ ਸਨ, ਪਹਿਲਾਂ ਸਰੀਰ ਧਾਰੇ ਨੇ, ਉਹਨਾਂ ਸਰੀਰਾਂ ਦੇ ਅੰਦਰ ਕਰਮ ਕੀਤੇ, ਉਹ ਕਰਮ ਪਰਾਲਬਧ ਬਣੇ ਅਤੇ ਤਾਂ ਹੀ ਮਨੁੱਖਾ ਦੇਹੀ ਮਿਲੀ ਨਾ। ਜੇ ਪਰਾਲਬਧ ਨਾ ਬਣਦੀ ਤਾਂ ਮਨੁੱਖਾ ਦੇਹੀ ਵੀ ਨਹੀਂ ਸੀ ਮਿਲਣੀ, ਅਤੇ ਮਨੁੱਖ ਜਨਮ ਵਿੱਚ ਆ ਕੇ ਜੀਵ ਪਰਾਲਬਧ ਨੂੰ ਭੋਗਦਾ ਨਾ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਸ ਪ੍ਰਕਾਰ ਜਨਮ ਤਾਂ ਹੁੰਦੇ ਹੀ ਆਏ ਨੇ, ਅਤੇ ਜਿਹੜੇ ਨਾਮ ਨਹੀਂ ਨਾ ਜਪਦੇ ਉਹਨਾਂ ਦੇ ਅੱਗੇ ਵੀ ਜਨਮ ਹੁੰਦੇ ਹੀ ਰਹਿੰਦੇ ਨੇ। ਮਰ ਜਨਮੈ ਵਾਰੋ ਵਾਰ, ਇਸ ਜਨਮ ਵਿੱਚ ਮਰਦੇ ਨੇ, ਫਿਰ ਅਗਲੇ ਜਨਮ ਵਿੱਚ ਜਨਮਦੇ ਨੇ, ਫਿਰ ਮਰਦੇ ਨੇ, ਫਿਰ ਜਨਮਦੇ ਨੇ, ਫਿਰ ਜਨਮਦੇ ਨੇ, ਫਿਰ ਮਰਦੇ ਨੇ। ਇਸ ਪ੍ਰਕਾਰ ਵਾਰ ਵਾਰ ਵਾਰ ਵਾਰ ਉਹ ਜੰਮਦੇ ਮਰਦੇ ਹੀ ਰਹਿੰਦੇ ਹਨ ਨਾਮ ਤੋਹੀਣੇ।
1: ਸਤਿਗੁਰ ਭੇਟੇ ਮੁਕਤ ਹੋਏ,
0: ਮਹਾਰਾਜ ਫਿਰ ਕਿਰਪਾ ਕਰਕੇ ਦੱਸੋ ਇਸ ਜਨਮ ਮਰਨ ਤੋਂ ਬੰਦ ਖਲਾਸੀ ਕਿਵੇਂ ਹੋਵੇ, ਮੁਕਤੀ ਦੀ ਦਾਤ ਕਿਵੇਂ ਮਿਲਦੀ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਪੂਰੇ ਸਤਿਗੁਰੂ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਮਿਲਦੇ ਨੇ ਅੰਮ੍ਰਿਤ ਨਾਮ ਨੂੰ ਜਪਾਉਂਦੇ ਨੇ ਤੇ ਮੁਕਤ

0: ਸੰਗਤ ਪਾਏ। ਫਿਰ ਉਹ ਜੀਵ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਅੰਮ੍ਰਿਤ ਨਾਮ ਨੂੰ ਜਪ ਕਰਕੇ ਮੁਕਤੀ ਦੀ ਦਾਤ ਪਾਉਂਦਾ ਹੈ।
1: ਆਏ ਮੋਖ ਦਵਾਰ,
0: ਮਹਾਰਾਜ ਮਰ ਕੇ ਮੁਕਤੀ ਪਾਉਂਦਾ ਹੈ ਜਾਂ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਉਂਦੇ ਜੀ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ ਹੈ। ਇਸ ਪ੍ਰਕਾਰ ਮਰਨ ਮੁਕਤ ਕਿਨ ਪਾਈ, ਜਿਹੜਾ ਜਿਉਂਦੇ ਜੀ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਵੱਧਾ ਰਿਹਾ, ਸਾਰੀ ਜ਼ਿੰਦਗੀ ਸ਼ਰਾਬੀ ਕਬਾਬੀ ਸ਼ਬਾਬੀ ਬਣਿਆ ਰਿਹਾ, ਸਾਰੀ ਜ਼ਿੰਦਗੀ ਮਨਮੁਖਤਾਈ ਦੇ ਵਿੱਚ ਗਵਾ ਦਿੱਤੀ, ਅਤੇ ਭਾਈ ਐਸਾ ਮਾਇਆ ਦੇ ਮੋਹ ਵਿੱਚ ਅਗਿਆਨਤਾ ਵਿੱਚ ਬੱਝਾ ਹੋਇਆ ਜੀਵ ਮਰ ਕੇ ਮੁਕਤੀ ਕਿੱਥੋਂ ਪਾ ਲਵੇਗਾ? ਜਿਹੜਾ ਜਿਉਂਦੇ ਜੀ ਯਤਨ ਕਰਦਾ, ਜਿਉਂਦੇ ਜੀ ਸਿਮਰਨ ਕਰਦਾ, ਭਜਨ ਕਰਦਾ, ਜਿਉਂਦੇ ਜੀ ਗਿਆਨ ਨੂੰ ਪ੍ਰਾਪਤ ਕਰਦਾ, ਮੁਕਤ ਤੇ ਉਹੀ ਹੋਵੇਗਾ ਨਾ? ਹਜ਼ੂਰ ਫਰਮਾਵਣਾ ਕਰਦੇ ਨੇ ਭਾਈ, ਨਾਮ ਦਾ ਰਸੀਆ ਜਿਉਂਦੇ ਜੀ ਜੀਵਨ ਕਾਲ ਦੇ ਅੰਦਰ ਹੀ ਪਾਏ ਮੋਖ ਦੁਆਰ। ਇਹ ਜਿਹੜਾ ਦਸ ਦੁਆਰਿਆਂ ਵਾਲਾ ਸਰੀਰ ਹੈ ਨਾ, ਇਸ ਦੇ ਵਿੱਚ ਰਹਿੰਦਾ ਹੋਇਆ ਹੀ ਮੋਖ ਨੂੰ, ਮੋਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ, ਮੁਕਤੀ ਨੂੰ ਪਾ ਲੈਂਦਾ ਹੈ, ਮਾਇਆ ਦੇ ਬੰਧਨ ਛੁੱਟ ਜਾਣੇ। ਸਾਧ ਸੰਗਤ ਜੀ, ਇਹ ਮਾਇਆ ਤੋਂ ਖਲਾਸੀ ਹੈ, ਮੋਹ ਦੇ ਬੰਧਨ ਛੁੱਟ ਜਾਣੇ ਇਹ ਮੋਹ ਤੋਂ ਖਲਾਸੀ ਹੈ, ਕਾਮ ਦਾ ਫੁਰਨਾ ਮਨ ਵਿੱਚ ਨਾ ਆਉਣਾ ਇਹ ਕਾਮ ਤੋਂ ਖਲਾਸੀ ਹੈ, ਕ੍ਰੋਧ ਨਾ ਧਾਰਨ ਕਰਨਾ ਇਸ ਪ੍ਰਕਾਰ ਇਹ ਕ੍ਰੋਧ ਤੋਂ ਖਲਾਸੀ ਹੈ। ਸਾਧ ਸੰਗਤ ਜੀ, ਇਸ ਪ੍ਰਕਾਰ ਜਿਹੜੇ ਨਾਮ ਦੇ ਰਸੀਏ ਨੇ ਨਾ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਫੁਰਨਾ ਨਹੀਂ ਕਰਦੇ, ਇਸ ਪ੍ਰਕਾਰ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਨੇ। ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸ਼ਾ ਵੇਖੇ, ਮਾਇਆ ਇੱਕ ਹੱਥ ਆਈ ਜਾਂਦੀ, ਦੂਜੇ ਹੱਥ ਵਰਤਾਈ ਜਾਂਦੇ, ਸੇਵਾ ਚਲਾਈ ਜਾਂਦੇ ਨੇ, ਮਾਇਆ ਦਾ ਮੋਹ ਨਹੀਂ ਕਰਦੇ, ਇਹ ਜੀਵਨ ਮੁਕਤੀ ਹੈ। ਨਾ ਮਾਇਆ ਦਾ ਮੋਹ, ਨਾ ਇਸੇ ਪ੍ਰਕਾਰ ਖਾਣ ਦਾ ਲਾਲਚ, ਨਾ ਪਹਿਨਣ ਦਾ ਕਿਸੇ ਪ੍ਰਕਾਰ ਦਾ ਲਾਲਚ। ਸਾਧ ਸੰਗਤ ਜੀ, ਇਸ ਪ੍ਰਕਾਰ ਰਸਾਂ ਕਸਾਂ ਤੋਂ ਉੱਚੀ ਬਿਰਤੀ ਉੱਠ ਜਾਂਦੀ ਹੈ। ਹਜ਼ੂਰ ਬਚਨ ਕਰਨਾ ਕਰਦੇ ਨੇ ਮੋਖ ਦੁਆਰ, ਇਹਨਾਂ ਦਸ ਦੁਆਰਿਆਂ ਵਾਲੇ ਸਰੀਰ ਦੇ ਅੰਦਰ ਰਹਿੰਦਾ ਹੋਇਆ ਹੀ ਐਸਾ ਉੱਤਮ ਅਧਿਕਾਰੀ ਸਤਿਗੁਰੂ ਜੀ ਦੀ ਪ੍ਰਾਪਤੀ ਵਾਲਾ ਨਾਮ ਦਾ ਰਸੀਆ ਮੋਖ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦਾ। ਸਰੀਰ ਦੇ ਅੰਦਰ ਰਹਿੰਦਿਆਂ ਹੋਇਆ ਹੀ ਬੰਧਨਾਂ ਤੋਂ ਖਲਾਸੀ ਪਾਉਣੇ ਰੂਪੀ ਮੁਕਤੀ ਪਾ ਲੈਂਦਾ ਹੈ ਜੀਓ।
1: ਸਤਿਗੁਰ ਸੇਵ ਸਮਾ
0: ਮਨ ਰੇ, ਹੇ ਪਿਆਰੇ, ਇਸ ਕਰਕੇ ਤੂੰ ਸਤਿਗੁਰੂ ਜੀ ਦੀ ਸੇਵਾ ਵਿੱਚ ਲੱਗ ਕਰਕੇ ਤੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਨਾਮ ਦੇ ਵਿੱਚ ਹੀ ਤਦਾਕਾਰ ਹੋ ਜਾਣਾ ਕਰ।
1: ਭਾਗ ਗੁਰਪੂਰਾ ਪਾਇਆ,
0: ਵੱਡਿਆ ਭਾਗਾਂ ਕਰਕੇ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਜੀ। ਗੁਰੂ ਤੇ ਸਾਰੇ ਸੰਸਾਰ ਨੂੰ ਮਿਲ ਜਾਂਦਾ ਹੈ ਭਾਈ, ਅੱਧਾ ਅਧੂਰਾ ਕੱਚਾ ਪਿੱਲਾ ਤੇ ਸੰਸਾਰ ਨੂੰ ਮਿਲ ਜਾਂਦਾ ਹੈ। ਖੋਟਿਆਂ ਭਾਗਾਂ ਵਾਲਿਆਂ ਨੂੰ, ਭਾਗਾਂ ਤੋਂ ਹੀਣਿਆਂ ਨੂੰ ਗੁਰੂ ਮਿਲ ਤੇ ਜਾਂਦਾ, ਪਰ ਕੰਨਾਂ 'ਚ ਮੰਤਰ ਦੇਣ ਵਾਲਾ ਕੋਈ ਡੇਰੇਦਾਰ ਦੰਭੀ ਪਖੰਡੀ ਮਿਲਦਾ ਹੈ? ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨਹੀਂ ਸਾਰਿਆਂ ਨੂੰ ਮਿਲਦੇ। ਵੱਡਾ ਭਾਗ ਗੁਰਪੂਰਾ ਪਾਇਆ, ਵੱਡਿਆਂ ਭਾਗਾਂ ਵਾਲਿਆਂ ਨੇ ਪੂਰੇ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਰੂਪ ਵਿੱਚ ਪ੍ਰਾਪਤ ਕੀਤਾ ਹੈ।
1: ਹਰ ਹਰ ਨਾਮ ਧਿਆਏ,
0: ਫਿਰ ਪ੍ਰਾਪਤ ਕਰਕੇ ਸਭਨਾਂ ਦੇ ਮਨਾਂ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਧਿਆਵਣਾ ਕੀਤਾ ਹੈ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਆਪਣਾ ਭਾਣੈ ਸ੍ਰਿਸ਼ਟ ਉਪਾਈ,
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰਿਸ਼ਟੀ ਦੇ ਪਸਾਰੇ ਬਾਰੇ ਤੇ ਜੀਵਾਂ ਦੇ ਪ੍ਰਥਾਏ ਹੋਰ ਵੀ ਗਿਆਨ ਦੇ ਕਰਕੇ ਮੇਰੇ ਹਿਰਦੇ ਨੂੰ ਧੀਰਜ ਦੇਵੋ ਜੀ। ਤੇ ਹਜ਼ੂਰ ਫਰਮਾਉਂਦੇ ਨੇ, ਹਰੀ ਪਰਮੇਸ਼ਰ ਜੀ ਨੇ ਆਪਣੇ ਭਾਣੇ ਦੇ ਅੰਦਰ ਆਪਣੀ ਇੱਛਾ ਦੇ ਅਨੁਸਾਰ, ਆਪਣੀ ਮਰਜ਼ੀ ਦੇ ਅਨੁਸਾਰ ਆਪ ਹੀ ਫੁਰਨਾ ਕੀਤਾ, ਮੈਂ ਏਕ ਤੋਂ ਅਨੇਕ ਰੂਪ ਹੋ ਜਾਵਾਂ। ਇਸ ਪ੍ਰਕਾਰ ਸਾਰੀ ਸ੍ਰਿਸ਼ਟੀ ਹੋਂਦ ਦੇ ਅੰਦਰ ਆਈ ਹੈ। ਪਰਮੇਸ਼ਰ ਜੀ ਨੇ ਆਪਣੇ ਆਪ ਤੋਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਭਾਣੇ ਦੇ ਅੰਦਰ ਹੀ ਪੈਦਾ ਕੀਤਾ ਹੈ।
1: ਆਪੇ ਦੇ ਆਧਾਰ
0: ਹਰੀ ਪਰਮੇਸ਼ਰ ਜੀ ਆਪ ਹੀ ਉੱਤਮ ਅਧਿਕਾਰੀਆਂ ਦੇ ਤਾਈਂ ਨਾਮ ਦਾ ਆਸਰਾ ਦਿੰਦੇ ਹਨ ਜੀਓ।
1: ਆਪਣਾ ਭਾਣਾ ਮਨ ਨਿਰਮਲ ਕੀਆ,
0: ਜਿਨ੍ਹਾਂ ਨੂੰ ਨਾਮ ਦਾ ਆਸਰਾ ਸਤਿਗੁਰੂ ਦੇਵ ਜੀ ਦੇ ਰਾਹੀਂ ਪ੍ਰਾਪਤ ਹੋ ਗਿਆ ਨਾ, ਹਰੀ ਜੀ ਨੇ ਸਤਿਗੁਰੂ ਜੀ ਦੁਆਰਾ ਆਪਣਾ ਅੰਮ੍ਰਿਤ ਨਾਮ ਜਪਾ ਕਰਕੇ ਆਪ ਹੀ ਉਹਨਾਂ ਨੂੰ ਭਾਣੇ ਵਿੱਚ ਲੈ ਆਉਂਦਾ ਹੈ। ਮਨ ਨਿਰਮਲ ਕੀਆ, ਤੇ ਭਾਣੇ ਵਿੱਚ ਲਿਆ ਕਰਕੇ ਉਹਨਾਂ ਦੇ ਮਨ ਨੂੰ ਨਿਰਮਲ ਕਰ ਦਿੱਤਾ ਹੈ। ਜਿਹੜੇ ਭਾਣੇ ਵਿੱਚ ਨਹੀਂ ਆਉਂਦੇ, ਭਾਣੇ ਵਿੱਚ ਨਾ ਆਉਣਾ ਕੀ ਹੈ? ਕਿੰਤੂ ਪਰੰਤੂ ਕਰਨੀ। ਪਰਮੇਸ਼ਰ ਨੇ ਮੇਰੇ ਨਾਲ ਆਹ ਬੜਾ ਮਾੜਾ ਕਰ ਦਿੱਤਾ, ਰੱਬ ਨੇ ਆਹ ਕੰਮ ਬੜਾ ਮਾੜਾ ਕਰ ਦਿੱਤਾ, ਇਸ ਪ੍ਰਕਾਰ ਇਹ ਦੋਸ਼ ਰੋਪਣੇ ਨੇ ਨਾ, ਇਹ ਬੇਮੁਖਤਾਈ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤੇ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ, ਜੋ ਭਾਣੀ ਕਰਤਾਰ ਸਾਈ ਭਲੀ ਗੱਲ। ਜੈਸਾ ਵੀ ਕੋਈ ਕਾਰਜ ਹੋ ਜਾਵੇ ਵਾਹਿਗੁਰੂ ਜੀ ਦੇ ਉੱਪਰ, ਪਰਮੇਸ਼ਰ ਜੀ ਦੇ ਉੱਪਰ, ਰੱਬ ਜੀ ਦੇ ਉੱਪਰ ਕਦੇ ਕਿੰਤੂ ਨਾ ਕਰਨੀ, ਕਦੇ ਦੋਸ਼ ਨਾ ਆਰੋਪਣਾ। ਕਿਉਂਕਿ ਜੇ ਕਿਸੇ ਨੂੰ ਸੁੱਖ ਮਿਲਿਆ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਦਿੱਤਾ ਹੈ ਤੇ ਉਹ ਪੂਰਬਲੇ ਕਰਮਾਂ ਦੀ ਕਿਰਤ ਕਰਕੇ ਦਿੱਤਾ ਹੈ। ਜੇ ਕਿਸੇ ਨੂੰ ਦੁੱਖ ਦਿੱਤਾ ਹੈ ਤੇ ਪੂਰਬਲੇ ਜਨਮਾਂ ਦੀ ਮਾੜੀ ਕਿਰਤ ਕਰਕੇ ਦਿੱਤਾ ਹੈ। ਸੁੱਖ ਦੁੱਖ ਪੁਰਬ ਜਨਮ ਕੇ ਕੀਏ ਸੋ ਜਾਣਾ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜਾਣਦੇ ਨੇ। ਜਿਨ ਦਾਤਾ ਦੀਏ ਉਹ ਦਾਤਾ ਜੀ ਜਾਣਦੇ ਨੇ ਕਿਹੜੇ ਮਾੜੇ ਕਰਮ ਦਾ ਫਲ ਦੁੱਖ ਦਿੱਤਾ ਹੈ, ਕਿਹੜੇ ਚੰਗੇ ਕਰਮ ਦਾ ਫਲ ਸੁੱਖ ਦਿੱਤਾ ਹੈ। ਪਰਮੇਸ਼ਰ ਜੀ ਫਲ ਬਰ ਦਾਤਾ ਨੇ। ਜਿਵੇਂ ਧਰਤੀ ਵਿੱਚ ਜਿਹੜਾ ਬੀਜ ਬੀਜੀਏ ਉਹੀ ਜੰਮੇਗਾ ਨਾ, ਤੇ ਸਾਧ ਸੰਗਤ ਜੀ ਕੋਈ ਕੱਕਰਾਂ ਦੇ ਬੀਜ ਬੀਜ ਕੇ ਧਰਤੀ ਨੂੰ ਦੋਸ਼ ਦੇਈ ਜਾਵੇ, ਇੱਥੇ ਬਿਜੌਰ ਦੇਸ਼ ਦੀਆਂ ਦਾਖਾਂ ਕਿਉਂ ਨਹੀਂ ਉੱਗੀਆਂ? ਉਸ ਦੀ ਆਪਣੀ ਮਨਮੁਖਤਾ ਹੀ ਹੈ ਨਾ। ਜੇ ਕਿੱਕਰ ਦੇ ਤੁੱਕਿਆਂ ਚੋਂ ਕੱਢ ਕੇ ਬੀਜ ਬੀਜੇ ਨੇ ਤੇ ਦਾਖਾਂ ਨਹੀਂ ਉੱਗ ਸਕਦੀਆਂ। ਸਾਧ ਸੰਗਤ ਜੀ ਕੋਈ ਨਿੰਮ ਬੀਜੇ ਤੇ ਧਰਤੀ ਨੂੰ ਦੋਸ਼ ਦੇਈ ਜਾਵੇ, ਇੱਥੇ ਕੌੜੀ ਨਿੰਮ ਕਿਉਂ ਉੱਗੀ ਹੈ, ਮਿੱਠਾ ਕਮਾਦ ਮਿੱਠੇ ਗੰਨੇ ਕਿਉਂ ਨਹੀਂ ਉੱਗੇ? ਤੇ ਜੋ ਬੀਜਿਆ ਉਹੀ ਉੱਗੇਗਾ ਨਾ। ਧਰਤੀ ਨੂੰ ਦੋਸ਼ ਦੇਣ ਵਾਲਾ ਮੂਰਖ ਹੈ, ਧਰਤੀ ਨੇ ਉਸੇ ਨੂੰ ਪੈਦਾ ਕਰ ਦੇਣਾ, ਉਸੇ ਨੂੰ ਉਗਾ ਦੇਣਾ ਜਿਹੜਾ ਬੀਜ ਬੀਜਿਆ ਗਿਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਸਰੀਰ ਧਰਤੀ ਏ, ਕਰਮ ਬੀਜ ਨੇ। ਸਰੀਰ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਜਿਹੜੇ ਕਰਮ ਕਰ ਲਏ, ਇਹ ਕਰਮਾਂ ਰੂਪੀ ਬੀਜ ਬੀਜੇ ਗਏ, ਉਹਨਾਂ ਦਾ ਫਲ ਦੁੱਖ ਜਾਂ ਸੁੱਖ ਮਿਲਣਾ। ਹੁਣ ਪਾਪ ਕਰਮ ਕਰਕੇ ਦੁੱਖ ਭੋਗਣ ਵੇਲੇ ਰੱਬ ਨੂੰ ਕਵੇ, ਰੱਬ ਨੇ ਮੇਰੇ 'ਤੇ ਜ਼ੁਲਮ ਕਰ ਦਿੱਤਾ, ਮੇਰੇ 'ਤੇ ਧੱਕਾ ਕਰ ਦਿੱਤਾ, ਬੜਾ ਮਾੜਾ ਕੀਤਾ, ਮੈਨੂੰ ਰੋਗ ਲਾ ਤਾ, ਮੈਨੂੰ ਦੁੱਖ ਦੇ ਦਿੱਤਾ, ਅਤੇ ਭਾਈ ਫਿਰ ਉਹ ਦੋਸ਼ ਰੋਪਣ ਵਾਲਾ ਮੂਰਖ ਹੈ, ਉਹ ਮਨਮੁਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਹਰੀ ਪਰਮੇਸ਼ਰ ਜੀ ਗੁਰਮੁਖਾਂ ਨੂੰ ਅੰਮ੍ਰਿਤ ਨਾਮ ਜਪਾ ਕਰਕੇ ਤਿੰਨਾਂ ਦੇ ਮਨ ਨਿਰਮਲ ਕਰਕੇ ਆਪਣੇ ਭਾਣੇ ਵਿੱਚ ਆਪ ਲੈ ਆਉਂਦੇ ਹਨ ਜੀਓ।
1: ਲਾਗਾ ਪਿਆਰ
0: ਮਹਾਰਾਜ, ਮਨ ਨਿਰਮਲ ਕਿੰਨਾ ਦਾ ਹੁੰਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਦਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਲ ਹਿਰਦੇ ਦਾ ਪਿਆਰ ਲੱਗਾ ਹੋਇਆ ਹੈ। ਇਸ ਪ੍ਰਕਾਰ ਮਹਾਰਾਜ ਰੱਬ ਦਾ ਨਾਮ ਤੇ ਸਾਰੇ ਹੀ ਲੈਂਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਹਿੰਦੇ ਤੇ ਫਿਰਦੇ ਨੇ ਪਰ ਮੂੰਹੋਂ ਹੀ ਕਹਿੰਦੇ ਨੇ, ਮਨ 'ਚੋਂ ਨਹੀਂ ਕਹਿੰਦੇ। ਖੇਡ ਤੇ ਸਾਰੀ ਮਨ ਦੀ ਹੈ ਨਾ। ਬਾਹਰੋਂ ਦੁਨੀਆਂ ਨਾਲ ਮੁਹੱਬਤ ਵਾਹਿਗੁਰੂ, ਅੰਦਰੋਂ ਦੁਨੀਆਂ ਨਾਲ ਮੁਹੱਬਤ, ਮੁੱਖੋਂ ਜ਼ਿਕਰ ਸਾਈਂ ਦਾ ਕਰਦੇ। ਐਸੀ ਹਾਲਤ ਹੋ ਰਹੀ ਹੈ, ਮੂੰਹ ਦੇ ਵਿੱਚੋਂ ਤੇ ਰੱਬ ਦੀਆਂ ਗੱਲਾਂ ਕਰਦੇ ਨੇ, ਪਰ ਅੰਦਰੋਂ ਜਿਹੜੀ ਮੁਹੱਬਤ ਉਹ ਸੰਸਾਰ ਦੇ ਨਾਲ ਹੈ, ਉਹ ਦੁਨੀਆਂ ਦੇ ਨਾਲ ਹੈ, ਉਹ ਸੰਬੰਧੀਆਂ ਦੇ ਨਾਲ ਹੈ, ਉਹ ਸਰੀਰ ਦੇ ਨਾਲ ਹੈ, ਉਹ ਪਦਾਰਥਾਂ ਦੇ ਨਾਲ ਹੈ, ਇਸ ਕਰਕੇ ਸਾਰੇ ਨਹੀਂ ਪ੍ਰਾਪਤ ਕਰਦੇ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਨ੍ਹਾਂ ਦਾ ਅੰਤਰ ਆਤਮੇ ਮਨ ਦਾ ਪਿਆਰ, ਹਿਰਦੇ ਦਾ ਪਿਆਰ ਹਰੀ ਪਰਮੇਸ਼ਰ ਜੀ ਦੇ ਨਾਲ ਲੱਗਾ ਨਾ, ਉਹਨਾਂ ਦਾ ਮਨ ਨਿਰਮਲ ਹੋਇਆ। ਜਿਨ੍ਹਾਂ ਦਾ ਮਨ ਨਿਰਮਲ ਹੋਇਆ ਨਾ, ਉਹ ਕਿੰਤੂ ਕਦੇ ਕਰਦੇ ਹੀ ਨਹੀਂ। ਉਹ ਉੱਜਲ ਮਨ ਵਾਲੇ, ਪਵਿੱਤਰ ਭਾਵ ਵਾਲੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਦੇ ਨੇ। ਸਾਧ ਸੰਗਤ ਜੀ, ਜਿੰਨੀ ਵੀ ਖੇਡ ਹੈ ਨਾ, ਮਨ ਤੋਂ ਸ਼ੁਰੂ ਹੋਣੀ ਹੈ। ਜ਼ਿੰਦਗੀਆਂ ਲੰਘ ਗਈਆਂ, ਕਿਸੇ ਦੀ 10 ਸਾਲ ਗੁਜ਼ਰ ਗਈ, ਕਿਸੇ ਦੀ ਉਮਰਾਂ 20 ਸਾਲ ਗੁਜ਼ਰ ਗਈ, ਕਿਸੇ ਦੀ 30 ਸਾਲ, ਕਿਸੇ ਦੀ 40, ਕਿਸੇ ਦੀ 50, ਕਿਸੇ ਦੀ 60, ਕਿਸੇ ਦੀ ਇਸ ਤੋਂ ਵਧੀਕ ਵੀ ਗੁਜ਼ਰ ਗਈ, ਪਰ ਮਨ ਦੀ ਖੇਡ ਨਹੀਂ ਬਣੀ। ਕਿਉਂ ਨਹੀਂ ਬਣੀ? ਮਨ 'ਤੇ ਕੰਮ ਹੀ ਨਹੀਂ ਕੀਤਾ। ਜਦੋਂ ਵੀ ਸੁਧਾਰ ਦੀ ਗੱਲ ਆਉਂਦੀ ਹੈ ਨਾ, ਸੁਧਾਰ ਕੀਤਾ ਜਾਵੇ, ਅਤੇ ਸਾਧ ਸੰਗਤ ਜੀ ਅਸੀਂ ਦੁਨੀਆਂ ਤੋਂ ਸ਼ੁਰੂ ਕਰਦੇ ਹਾਂ, ਫਲਾਨਾ ਆਹ ਕਰਦਾ ਫਿਰਦਾ ਉਹ ਸੁਧਰ ਜਾਵੇ, ਦੂਜਾ ਆਹ ਕਰਦਾ ਫਿਰਦਾ ਉਹ ਸੁਧਰ ਜਾਵੇ, ਅਸੀਂ ਹਮੇਸ਼ਾ ਦੂਜਿਆਂ ਦੀਆਂ ਗੱਲਾਂ ਕਰਦੇ ਹਾਂ। ਜੇ ਕਿਸੇ ਨੂੰ ਅੰਮ੍ਰਿਤ ਛਕਣ ਦੀ ਗੱਲ ਕਹੀ ਜਾਵੇ, ਕਿਹੜਾ ਸਾਰਿਆਂ ਨੇ ਛਕਿਆ, ਫਿਰ ਕੀ ਸਾਰੀ ਦੁਨੀਆਂ ਨਰਕਾਂ 'ਚ ਜਾਵੇਗੀ? ਤਾਂ ਵੀ ਸਾਰਿਆਂ ਦੀ ਗੱਲ ਕਰਨੀ, ਆਪਣੇ ਮਨ ਦੀ ਗੱਲ ਕਰਨੀ ਹੀ ਨਹੀਂ। ਜੇ ਕਹਿ ਦਿੱਤਾ ਜਾਵੇ ਸ਼ਰਾਬ ਛੱਡਦੇ, ਕਹਿੰਦੇ ਜੀ ਲੱਖਾਂ ਠੇਕੇ ਖੋਲ੍ਹੇ ਨੇ, ਦੁਨੀਆਂ ਪੀਂਦੀ, ਮੈਂ ਕਿਹੜਾ ਇਕੱਲਾ ਪੀਂਦਾ। ਜੇ ਕਹਿ ਦੇਵੋ ਵੱਧ ਚੱਲਣੀ ਛੱਡਦੇ, ਕਹਿੰਦਾ ਜੀ ਦੁਨੀਆਂ ਕਰਦੀ, ਮੈਂ ਕਿਹੜਾ ਇਕੱਲਾ ਕਰਦਾ। ਦੁਨੀਆਂ ਦੀ ਗੱਲ ਕਰਨੀ, ਆਪਣੀ ਗੱਲ ਕਰਨੀ ਨਹੀਂ। ਜਦੋਂ ਸੁਧਾਰ ਹੋਏਗਾ ਉਹ ਆਪਣੇ ਆਪ ਤੋਂ ਸ਼ੁਰੂ ਹੋਏਗਾ। ਜਦੋਂ ਆਪਣੇ 'ਤੇ ਕੰਮ ਕੀਤਾ ਜਾਵੇ, ਮਨ 'ਤੇ ਕੰਮ ਕੀਤਾ ਜਾਵੇ, ਸੁਧਾਰ ਫਿਰ ਹੋਵੇਗਾ। ਅਸੀਂ ਬਾਹਰੋਂ ਦੁਨੀਆਂ ਨੂੰ ਬਦਲਣਾ ਚਾਹੁੰਦੇ ਹਾਂ, ਪਰ ਅੰਦਰੋਂ ਆਪਣੇ ਮਨ ਨੂੰ ਕਦੇ ਬਦਲਣਾ ਨਹੀਂ ਚਾਹੁੰਦੇ। ਇਹੀ ਕਾਰਨ ਹੈ ਸਾਰੀ ਉਮਰਾਂ ਲੰਘ ਜਾਂਦੀ ਹੈ, ਜੀਵਨ ਵਿੱਚ ਬਦਲਾਵ ਨਹੀਂ ਆਉਂਦਾ। 10 ਸਾਲਾਂ ਦੇ ਸੀ ਉਦੋਂ ਵੀ ਕ੍ਰੋਧੀ ਸਾਂ, 20 ਸਾਲਾਂ ਦੇ ਹੋ ਗਏ ਤਾਂ ਵੀ ਕ੍ਰੋਧੀ ਰਹੇ, 50 ਸਾਲਾਂ ਦੇ ਹੋ ਗਏ ਤੇ ਕ੍ਰੋਧ ਵਧਿਆ ਹੀ ਹੈ, ਘਟਿਆ ਨਹੀਂ, ਕਿਉਂਕਿ ਮਨ 'ਤੇ ਕੰਮ ਕੀਤਾ ਹੀ ਨਹੀਂ, ਆਪਣੇ ਆਪ 'ਤੇ ਕੰਮ ਕੀਤਾ ਹੀ ਨਹੀਂ। ਜਦੋਂ ਕੰਮ ਦੀ ਗੱਲ ਹੁੰਦੀ, ਦੁਨੀਆਂ ਦੀ ਗੱਲ ਕਰਦੇ ਹਾਂ, ਦੁਨੀਆਂ ਆਹ ਕਰਦੀ ਹੈ, ਦੁਨੀਆਂ ਉਹ ਕਰਦੀ ਹੈ, ਗੁਆਂਢੀ ਆਹ ਕਰਦੇ ਨੇ, ਮਹੱਲੇ ਵਾਲੇ ਆਹ ਕਰਦੇ ਨੇ, ਸ਼ਹਿਰ ਦਾ ਪ੍ਰਧਾਨ ਆਹ ਕਰਦਾ, ਬਲਾਕ ਸਮਿਤੀ ਦਾ ਪ੍ਰਧਾਨ ਆਹ ਕਰਦਾ, ਲੀਡਰ ਆਹ ਕਰਦੇ ਨੇ, ਭਾਈ ਦੂਜਿਆਂ ਦੀਆਂ ਗੱਲਾਂ ਕਰਦੇ, ਆਪਣੇ 'ਤੇ ਨਹੀਂ ਕੰਮ ਕਰਦੇ। ਜਦੋਂ ਆਪਣੇ ਮਨ ਤੋਂ ਬਦਲਾਵ ਧਾਰਨ ਅੰਦਰੋਂ ਕਰਾਂਗੇ ਨਾ, ਬਾਹਰੋਂ ਦੁਨੀਆਂ ਤਦੋਂ ਬਦਲਣੀ ਹੈ। ਜਦੋਂ ਤੱਕ ਅੰਦਰੋਂ ਬਦਲਾਵ ਨਹੀਂ ਹੁੰਦਾ, ਬਾਹਰੋਂ ਦੁਨੀਆਂ ਨਹੀਂ ਬਦਲ ਸਕਦੀ। ਭਗਤ ਕਬੀਰ ਸਾਹਿਬ ਜੀ ਨੇ ਮਨ ਨੂੰ ਉਪਦੇਸ਼ ਦਿੱਤਾ, ਮਨ ਨੂੰ ਸਮਝਾਇਆ, ਮਨ ਨੂੰ ਬੰਦਗੀ ਵਿੱਚ ਲਾਇਆ ਨਾ, ਤਾਂ ਜਦੋਂ ਮਨ ਪਰਮੇਸ਼ਰ ਜੀ ਦੇ ਸਰੂਪ ਵਿੱਚ, ਸਿਮਰਨ ਵਿੱਚ ਤਦਾਕਾਰ ਹੋ ਗਿਆ ਨਾ, ਤੇ ਉਪਦੇਸ਼ ਦੇ ਕੇ 9 ਕਰੋੜ ਪ੍ਰਾਣੀਆਂ ਨੂੰ ਨਾਮ ਦੇ ਰਸੀਏ ਬਣਾ ਦਿੱਤਾ, 9 ਕਰੋੜ ਪ੍ਰਾਣੀਆਂ ਨੂੰ ਉਪਦੇਸ਼ ਦੇ ਕੇ ਨਾਮ ਜਪਾਇਆ। ਭਾਈ ਜਿਸ ਜਿਸ ਨੇ ਵੀ ਮਨ ਤੇ ਕੰਮ ਕੀਤਾ, ਮਨ ਨੂੰ ਸੁਧਾਰਿਆ, ਜਦੋਂ ਮਨ ਸ਼ੁੱਧ ਹੋ ਗਿਆ, ਇਕਾਗਰ ਹੋ ਗਿਆ, ਉਹਨਾਂ ਨੇ ਦੁਨੀਆ ਬਦਲ ਦਿੱਤੀ, ਸੰਸਾਰ ਬਦਲ ਦਿੱਤਾ, ਦੁਨੀਆ ਉਹਨਾਂ ਦੇ ਪਿੱਛੇ ਲੱਗ ਜਾਂਦੀ ਹੈ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਮਨ ਨੂੰ ਨਹੀਂ ਬਦਲਿਆ, ਬਾਹਰੋਂ ਦੁਨੀਆ ਬਦਲਣਾ ਚਾਹੁੰਦੇ ਨੇ, ਉਹ ਕੁਛ ਵੀ ਨਹੀਂ ਬਦਲ ਸਕਦੇ, ਕਿਸੇ ਨੂੰ ਵੀ ਨਹੀਂ ਬਦਲ ਸਕਦੇ, ਆਪਣਾ ਜੀਵਨ ਵੀ ਨਹੀਂ ਬਦਲਦਾ। ਪਹਿਲਾਂ ਮਨ ਨੂੰ ਬਦਲਾਂਗੇ, ਫਿਰ ਇਸੇ ਪ੍ਰਕਾਰ ਮਨ ਨੂੰ ਜਿੱਤਿਆ ਜਾਵੇਗਾ। ਜਿਸ ਨੇ ਮਨ ਨੂੰ ਜਿੱਤਿਆ ਉਸਨੇ ਦੁਨੀਆ ਜਿੱਤੀ ਹੈ। ਮਨ ਜੀਤਾ ਜੱਗ ਜੀਤ। ਜਿਸ ਨੇ ਮਨ ਤੇ ਕੰਮ ਹੀ ਨਹੀਂ ਕੀਤਾ, ਸਿਮਰਨ ਹੀ ਨਹੀਂ ਕੀਤਾ, ਵਿਕਾਰਾਂ ਵੱਲੋਂ ਹਟਾਇਆ ਹੀ ਨਹੀਂ, ਮਨ ਵਿਕਾਰੀ ਰਿਹਾ ਤੇ ਜੀਵਨ ਅਜਾਈ ਬਤੀਤ ਕਰਕੇ ਗੁਜ਼ਰ ਜਾਂਦੇ ਨੇ, ਤੁਰ ਜਾਂਦੇ ਨੇ, ਖੱਟਿਆ ਕੁਛ ਵੀ ਨਹੀਂ, ਮੂਲ ਗਵਾ ਕੇ ਚਲੇ ਜਾਂਦੇ ਨੇ। ਸ਼ੁਰੂਆਤ ਮਨ ਤੋਂ ਹੋਣੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਸਿਓ ਲਾਗਾ ਪਿਆਰ। ਜਿਨ੍ਹਾਂ ਦਾ ਅੰਤਰ ਆਤਮੇ ਮਨ ਦਾ ਪਿਆਰ ਹਰੀ ਪਰਮੇਸ਼ਰ ਜੀ ਦੇ ਨਾਲ ਲੱਗ ਗਿਆ ਨਾ, ਅਨਵੈ ਕਰਕੇ ਅਰਥ ਮਨ ਨਿਰਮਲ ਕੀਆ। ਵਾਹਿਗੁਰੂ ਜੀ ਨੇ ਉਹਨਾਂ ਦੇ ਪਿਆਰ ਨੂੰ ਵੇਖ ਕੇ ਉਹਨਾਂ ਦੇ ਮਨ ਨੂੰ ਨਿਰਮਲ ਕਰ ਦਿੱਤਾ। ਤੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਹਰ ਆਪਣਾ ਭਾਣਾ, ਉਹਨਾਂ ਪਵਿੱਤਰ ਭਾਵ ਵਾਲਿਆਂ, ਨਿਰਮਲ ਮਨ ਵਾਲਿਆਂ ਨੂੰ ਵਾਹਿਗੁਰੂ ਜੀ ਨੇ ਆਪਣੇ ਭਾਣੇ ਦੇ ਅੰਦਰ ਲੈ ਆਂਦਾ ਹੈ ਜੀ।
1: ਭਾਈ
0: ਜਿਹੜੇ ਹਰੀ ਜੀ ਦੇ ਭਾਣੇ ਵਿੱਚ ਚੱਲਦੇ ਨੇ, ਹਰੀ ਜੀ ਨੇ ਉਹਨਾਂ ਨੂੰ ਸਤਿਗੁਰੂ ਜੀ ਦੇ ਨਾਲ ਮਿਲ ਦਿੱਤਾ ਹੈ। ਇਸੇ ਪ੍ਰਕਾਰ
1: ਭਾਣਾ ਸਤਿਗੁਰ ਭੇਟਿਆ।
0: ਮਹਾਰਾਜ, ਇਹ ਵਾਹਿਗੁਰੂ ਜੀ ਦਾ ਭਾਣਾ ਕਿੰਨਾ ਦੇ ਤਾਈਂ ਮਿੱਠਾ ਲੱਗਦਾ, ਕਿਰਪਾ ਕਰਕੇ ਹੋਰ ਉਪਦੇਸ਼ ਦੇ ਕੇ ਦੱਸੋ। ਤੇ ਹਜ਼ੂਰ ਬਚਨ ਕਰਦੇ ਨੇ, ਸਤਿਗੁਰ ਭੇਟਿਆ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਨੇ, ਸਤਿਗੁਰੂ ਜੀ ਨੇ ਉਪਦੇਸ਼ ਦੁਆਰਾ ਸਮਝ ਦਿੱਤੀ, ਹਰ ਕੈ ਭਾਣਾ, ਉਹ ਹਰੀ ਜੀ ਦੇ ਭਾਣੇ ਵਿੱਚ ਆਉਂਦੇ ਨੇ। ਉਹ ਕਿੰਤੂ ਪਰੰਤੂ ਨਹੀਂ ਕਰਦੇ, ਉਹ ਤਾਂ ਜੋ ਤੁਦ ਭਾਵ ਹੈ ਸਾਈ ਭਲੀ ਕਾਰ। ਵਾਹਿਗੁਰੂ ਜੀ ਜੋ ਆਪ ਜੀ ਨੂੰ ਭਾਉਂਦਾ ਉਹੀ ਉਹ ਭਲਾ ਹੈ। ਇਵੇਂ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲੇ ਨੇ, ਉਪਦੇਸ਼ ਦੀ ਕਮਾਈ ਕਰਕੇ ਉਹ ਭਾਣੇ ਵਿੱਚ ਆਏ ਹਨ, ਉਹਨਾਂ ਨੂੰ ਭਾਣਾ ਮਿੱਠਾ ਲੱਗਦਾ ਹੈ ਜੀ।
1: ਸਭ ਜਨਮ ਸਵਾਰਨ ਹਾਰ।
0: ਮਹਾਰਾਜ, ਫਿਰ ਉਹਨਾਂ ਨੂੰ ਪ੍ਰਾਪਤ ਕੀ ਹੋਇਆ? ਸਤਿਗੁਰੂ ਜੀ ਫਰਮਾਉਂਦੇ ਨੇ, ਉਹਨਾਂ ਨੇ ਆਪਣੇ ਸਾਰੇ ਜਨਮ ਨੂੰ ਸਵਾਰ ਲਿਆ। ਜਦੋਂ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ ਨਾ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਉ ਹੈ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਜਦੋਂ ਸ਼ਰਨ ਵਿੱਚ ਪ੍ਰਾਣੀ ਪੈ ਜਾਂਦਾ, ਫਿਰ ਪੈਜ ਵਾਹਿਗੁਰੂ ਜੀ ਨੂੰ ਹੋ ਜਾਂਦੀ ਹੈ ਕਿ ਇਹ ਸ਼ਰਨ ਵਿੱਚ ਪਿਆ, ਇਸ ਦੀ ਪੈਜ ਰੱਖਣੀ, ਇਸ ਦੀ ਲੱਜਾ ਰੱਖਣੀ ਹੈ। ਇਸ ਪ੍ਰਕਾਰ ਫਿਰ ਵਾਹਿਗੁਰੂ ਜੀ ਲੱਜਾ ਰੱਖਦੇ ਨੇ, ਜਿਹੜੀ ਅਵਸਥਾ ਲੰਘ ਗਈ ਹੁੰਦੀ ਹੈ ਨਾ, ਉਹ ਵੀ ਸਫਲ ਕਰ ਦਿੰਦੇ ਨੇ। ਕੋਈ ਬੁਢਾਪੇ ਵਿੱਚ ਵੀ ਸਤਿਗੁਰਾਂ ਦੇ ਚਰਨਾਂ ਦੇ ਸ਼ਰਨ ਵਿੱਚ ਪੈ ਕਰਕੇ ਬੰਦਗੀ ਕਰ ਲਵੇ ਨਾ, ਸਤਿਗੁਰੂ ਜੀ ਬੁਢਾਪਾ ਤੇ ਸਫਲਾ ਕਰਦੇ ਹੀ ਨੇ, ਉਸ ਦੀ ਜਵਾਨੀ ਵੀ ਸਫਲੀ ਤੇ ਬਚਪਨ ਵੀ ਸਫਲਾ ਕਰ ਦਿੰਦੇ ਨੇ। ਸਿਖਾ, ਤੂੰ ਸ਼ਰਨ ਵਿੱਚ ਪਿਆ, ਤੂੰ ਬੰਦਗੀ ਕੀਤੀ, ਤੂੰ ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪਿਆ, ਤੇਰੀ ਜਵਾਨੀ ਦੇ ਕੀਤੇ ਪਾਪ ਗੁਨਾਹ ਦੋਸ਼ ਵੀ ਸਾਰੇ ਬਖਸ਼ੇ ਤੇ ਬਚਪਨ ਦੀਆਂ ਭੁੱਲਾਂ ਵੀ ਬਖਸ਼ੀਆਂ। ਸਾਰੇ ਜਨਮ ਨੂੰ ਸਤਿਗੁਰੂ ਜੀ ਸਵਾਰ ਦੇਣਾ ਕਰਦੇ ਨੇ, ਇੱਕ ਜਨਮ ਹੀ ਨਹੀਂ, ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਕੱਟ ਦਿੰਦੇ ਨੇ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੀ ਨਾ, ਸੱਚੇ ਪਾਤਸ਼ਾਹ, ਮੈਂ ਸੁਤੇ ਸੇ ਦੀ ਆਪ ਜੀ ਦੇ ਉੱਪਰ ਕਿੰਤੂ ਕਰ ਦਿੰਦਾ, ਕਦੇ ਝਗੜ ਪੈਂਦਾ, ਕਦੇ ਲੜ ਪੈਂਦਾ, ਕਦੇ ਨਾਰਾਜ਼ ਹੋ ਜਾਂਦਾ, ਕਦੇ ਰੁੱਸ ਜਾਂਦਾ, ਕਦੇ ਮਨ ਜਾਂਦਾ। ਮਹਾਰਾਜ, ਕਦੇ ਮੈਂ ਗੁੱਸੇ ਵਿੱਚ ਆ ਕੇ ਆਪ ਸ਼ਬਦ ਵੀ ਬੋਲ ਦਿੰਦਾ, ਕਿਰਪਾ ਕਰਕੇ ਮੇਰੀਆਂ ਸਾਰੀਆਂ ਗਲਤੀਆਂ, ਮੇਰੀਆਂ ਭੁੱਲਾਂ ਨੂੰ ਮਾਫ਼ ਕਰ ਦਿਓ ਜੇ। ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਮਰਦਾਨਾ ਜੀ, ਜਦੋਂ ਤੁਹਾਨੂੰ ਤੁਹਾਡੇ ਘਰ ਤੋਂ ਨਾਲ ਲੈ ਕੇ ਚੱਲੇ ਸਨ, ਉਦੋਂ ਤੁਹਾਡੇ ਸਾਰੇ ਜੀਵਨ ਦੇ ਪਹਿਲਾਂ ਗੁਨਾਹ ਬਖਸ਼ ਦਿੱਤੇ ਸਨ, ਜਿਹੜੀਆਂ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਭੁੱਲਾਂ ਕਰਨੀਆਂ ਨੇ, ਉਹ ਸਾਰੀਆਂ ਭੁੱਲਾਂ ਪਹਿਲਾਂ ਹੀ ਬਖਸ਼ ਦਿੱਤੀਆਂ, ਪਹਿਲਾਂ ਬਖਸ਼ਿਆ ਫਿਰ ਨਾਲ ਲੈ ਕੇ ਚੱਲੇ ਹਾਂ। ਐਸੇ ਨੇ ਸਤਿਗੁਰੂ ਜੀ, ਬੀਤੇ ਹੋਏ ਜਨਮਾਂ ਦੇ ਗੁਨਾਹ ਵੀ ਬਖਸ਼ ਦਿੰਦੇ ਨੇ, ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀਆਂ ਅਚਾਨਕ ਸੁਤੇ ਸਿੱਧ ਭੁੱਲਾਂ ਹੋਣੀਆਂ ਹੁੰਦੀਆਂ ਨੇ ਨਾ, ਸਤਿਗੁਰੂ ਜੀ ਪਹਿਲਾਂ ਹੀ ਬਖਸ਼ ਦਿੰਦੇ ਨੇ। ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਸਭ ਜਨਮ ਸਵਾਰਨ ਹਾਰ। ਸਤਿਗੁਰੂ ਜੀ ਸਾਰੇ ਜਨਮ ਨੂੰ ਸਵਾਰ ਦੇਣ ਵਾਲੇ ਹਨ ਜੀਓ।
1: ਵਾਹੋ ਬਾਣੀ ਸਤ ਹੈ।
0: ਸੋ ਮਹਾਰਾਜ, ਤੇ ਇਸ ਪਰਮੇਸ਼ਰ ਜੀ ਦੀ ਉਸਤਤ ਕਿਵੇਂ ਜਪ ਕਰੀਏ, ਨਾਮ ਕਿਵੇਂ ਜਪੀਏ ਕਿ ਸਾਨੂੰ ਗਿਆਨ ਪ੍ਰਾਪਤ ਹੋਵੇ? ਹਜ਼ੂਰ ਫਰਮਾਉਂਦੇ ਨੇ, ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਆਸ਼ਚਰਜ ਸਰੂਪ ਪਰਮੇਸ਼ਰ ਜੀ ਨੂੰ ਵਾਹੋ ਵਾਹੋ ਧੰਨ ਹੋ ਕਹਿੰਦੇ ਰਹੀਏ। ਵਾਹਿਗੁਰੂ ਜੀ ਆਪ ਜੀ ਧੰਨ ਹੋ, ਵਾਹਿਗੁਰੂ ਜੀ ਆਪ ਜੀ ਆਸ਼ਚਰਜ ਸਰੂਪ ਹੋ, ਵਾਹਿਗੁਰੂ ਵਾਹਿਗੁਰੂ, ਬਾਣੀ ਦੁਆਰਾ ਆਸ਼ਚਰਜ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਰਹੀਏ। ਵਾਹੋ ਵਾਹੋ ਬਾਣੀ ਸਤ ਹੈ। ਜੋ ਵਾਹਿਗੁਰੂ ਜੀ ਆਸ਼ਚਰਜ ਸਰੂਪ ਨੇ, ਉਸ ਆਸ਼ਚਰਜ ਸਰੂਪ ਜੀ ਨੂੰ ਬਾਣੀ ਦੁਆਰਾ ਜਾਣਿਆ ਜਾਂਦਾ ਹੈ। ਕਿ ਪਰਮੇਸ਼ਰ ਜੀ ਸਦਾ ਸੱਚ ਨੇ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿਵੇਂ ਜਾਣਿਆ ਜੀ? ਮੂਲ ਮੰਤਰ ਦੁਆਰਾ ਜਾਣਿਆ ਨਾ, ਬਾਣੀ ਦੁਆਰਾ ਹੀ ਜਾਣਿਆ ਨਾ। ਆਪ ਸੱਤ ਕੀ ਆ, ਸਭ ਸੱਤ ਕਿਵੇਂ ਜਾਣਿਆ? ਬਾਣੀ ਦੁਆਰਾ ਹੀ ਜਾਣਿਆ ਨਾ। ਹਜ਼ੂਰ ਫਰਮਾਉਂਦੇ ਨੇ ਇਸ ਪ੍ਰਕਾਰ ਬਾਣੀ ਦੁਆਰਾ ਜਾਣਿਆ ਜਾਂਦਾ ਕਿ ਵਾਹਿਗੁਰੂ ਜੀ ਸੱਤ ਸਰੂਪ ਹੈ, ਤੇ ਕੋਈ ਵਿਰਲੇ ਵਿਰਲੇ ਗੁਰਮੁਖੀ ਇਸ ਬਾਤ ਨੂੰ ਸਤਿਗੁਰੂ ਜੀ ਦੀ ਗੁਰਬਾਣੀ ਦੁਆਰਾ ਬੁੱਝਦੇ ਹਨ। ਨਹੀਂ ਤਾਂ ਸਾਰਾ ਸੰਸਾਰ ਬਹੁਤਾਤ ਦੇ ਵਿੱਚ, ਸੰਸਾਰ ਨੂੰ, ਦੁਨੀਆਂ ਨੂੰ, ਜਗਤ ਨੂੰ ਹੀ ਸੱਚਾ ਮਨ ਬੈਠਾ ਹੈ। ਭਾਈ ਵਾਹਿਗੁਰੂ ਵਾਹਿਗੁਰੂ ਕਹਿ ਕਰਕੇ ਆਸ਼ਚਰਜ ਹੋ, ਆਸ਼ਚਰਜ ਹੋ, ਪਰਮੇਸ਼ਰ ਜੀ ਧੰਨ ਹੋ, ਧੰਨ ਹੋ ਕਹਿ ਕਰਕੇ ਪਰਮੇਸ਼ਰ ਜੀ ਨੂੰ, ਪ੍ਰਭੂ ਜੀ ਨੂੰ ਸਲਾਹੁਣਾ ਕਰੀਏ। ਤਿਸ ਪਰਮੇਸ਼ਰ ਜੀ ਵਰਗਾ ਜੇ ਵੱਡ, ਤਿਸ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਪੂਰਿਆ ਸਤਿਗੁਰਾਂ ਵਰਗਾ ਵੀ ਵੱਡਾ ਕੋਈ ਨਹੀਂ ਹੈ। ਐਸੇ ਵੱਡਿਆਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਵੱਡੇ ਪਰਮੇਸ਼ਰ ਜੀ ਨੂੰ ਸਲਾਹੁੰਦੇ
1: ਰਹੀਏ।
0: ਜਦੋਂ ਪੂਰੇ ਸਤਿਗੁਰੂ ਜੀ ਆਪੇ ਹੀ ਕਿਰਪਾ ਕਰਕੇ ਕਰਮ ਬਖਸ਼ੀ ਕਰਦੇ ਨੇ, ਆਪਣੀ ਸੰਗਤ ਦੇ ਨਾਲ ਚਰਨਾਂ ਦੇ ਨਾਲ ਮੇਲ ਲੈਂਦੇ ਹਨ, ਫਿਰ ਜਿਸ ਵੇਲੇ ਕਰਮ ਨਦਰ ਬਖਸ਼ਿਸ਼ ਕਰ ਦਿੰਦੇ ਨੇ ਪੂਰੇ ਸਤਿਗੁਰੂ ਜੀ, ਫਿਰ ਕਰਮ ਪ੍ਰਾਪਤ ਹੋਏ, ਕਰਮੀ ਪਰਮੇਸ਼ਰ ਜੀ ਦੀ ਪ੍ਰਾਪਤੀ ਅੰਤਰ ਆਤਮੇ ਹੋ ਜਾਂਦੀ ਹੈ।
1: ਸਾਹਿਬ ਮਾਹਰੋ,
0: ਹੇ ਮਹਾਰਾਜ ਜੀ, ਪਰਮੇਸ਼ਰ ਜੀ ਕਿਹੋ ਜਏ ਨੇ? ਜਿਨ੍ਹਾਂ ਨੂੰ ਧੰਨ ਕਹਿਣਾ, ਆਸ਼ਚਰਜ ਕਹਿਣਾ, ਉਹ ਪਰਮੇਸ਼ਰ ਜੀ ਕਿਹੋ ਜਏ ਨੇ? ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਸੱਚੇ ਸਾਹਿਬ ਪਰਮੇਸ਼ਰ ਜੀ ਮਾਹਰੋ ਨਿਪੁੰਨ ਨੇ, ਹਰ ਇੱਕ ਕੰਮ ਨੂੰ ਕਰਨ ਵਾਸਤੇ ਨਿਪੁੰਨ ਨੇ। ਇਸੇ ਪ੍ਰਕਾਰ
1: ਸਾਹਿਬ ਮਾਹਰੋ,
0: ਜੋ ਸੱਚੇ ਪਰਮੇਸ਼ਰ ਜੀ ਨੇ, ਮਾਹ ਨਾਮ ਚੰਦ ਦਾ ਹੈ, ਰੋ ਭਾਈ ਜਾਣਨਾ ਕਰੋ, ਨਿਹ ਕਲੰਕ ਚੰਦ ਦੀ ਨਿਆਈ ਪ੍ਰਕਾਸ਼ਣੇ ਵਾਲੇ ਪ੍ਰਕਾਸ਼ ਰੂਪ ਪਰਮੇਸ਼ਰ ਜੀ ਹਨ। ਮਾਹ ਨਾਮ ਚੰਦ ਦਾ, ਚੰਦ ਤੋਂ ਠੰਡਕ ਮਿਲਦੀ ਹੈ ਨਾ। ਭਾਈ ਤਨ ਤੇ ਮਨ ਨੂੰ ਠੰਡਕ ਦੇਣ ਵਾਲੇ, ਵਿਸ਼ਿਆਂ ਦੀ ਤਪਸ਼ ਨੂੰ ਮੇਟ ਦੇਣ ਵਾਲੇ ਪਰਮੇਸ਼ਰ ਜੀ ਰੋਜ਼ ਸੁੰਦਰ ਸਰੂਪ ਜਾਣਨਾ ਕਰੋ।
1: ਸਤਿਗੁਰਾਂ ਦੀ ਦਿਖਾਏ,
0: ਪੂਰਿਆ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਉੱਤਮ ਅਧਿਕਾਰੀਆਂ ਦੇ ਤਾਈ ਐਸੇ ਪਰਮੇਸ਼ਰ ਜੀ ਦੇ ਸੁੰਦਰ ਸਰੂਪ ਨੂੰ, ਤਨ ਮਨ ਸ਼ੀਤਲ ਕਰਨ ਵਾਲੇ ਸਰੂਪ ਨੂੰ ਹਿਰਦੇ ਦੇ ਅੰਦਰ ਤੇ ਬਾਹਰ ਪ੍ਰਤੱਖ ਵੀ ਹਿਰਦੇ ਹਿਰਦੇ ਦੇ ਅੰਦਰ ਦਿਖਾ ਦਿੱਤਾ ਹੈ ਜੀਓ।
1: ਅੰਮ੍ਰਿਤ ਵਰਸਾ ਮਨ ਸੰਤੋਖੀਆ,
0: ਸਤਿਗੁਰੂ ਜੀ ਦੇ ਬਚਨਾਂ ਦੇ ਦੁਆਰਾ ਅੰਮ੍ਰਿਤ ਵਰਸਦਾ ਹੈ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਸੋ ਇਸ ਪ੍ਰਕਾਰ ਭਾਈ ਸਤਿਗੁਰੂ ਜੀ ਦੇ ਬਚਨਾਂ ਤੋਂ ਅੰਮ੍ਰਿਤ ਵਰਸਦਾ ਹੈ, ਮਨ ਸੰਤੋਖੀਆ। ਸਤਿਗੁਰੂ ਜੀ ਕਿਰਪਾ ਦੇ ਬੱਦਲ ਰੂਪ ਹੋ ਕਰਕੇ ਉਪਦੇਸ਼ ਰੂਪੀ ਅੰਮ੍ਰਿਤ ਜਲ ਦੀ ਵਰਖਾ ਕਰਦੇ ਨੇ ਤੇ ਮਨ ਨੂੰ ਸੰਤੋਖ ਆ ਜਾਂਦਾ ਹੈ, ਧੀਰਜ ਆ ਜਾਂਦੀ ਹੈ, ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਹੈ। ਤੇ ਫਿਰ ਗੁਰਮੁਖ ਜਨ ਸੱਚ ਸਰੂਪ ਦੇ ਅੰਦਰ ਮਨ ਦੀ ਬਿਰਤੀ ਲਿਵ ਲਾ ਕਰਕੇ ਰਹਿੰਦੇ ਹਨ ਜੀਓ।
1: ਸਦਾ ਹਰਿਆਵਲੀ,
0: ਮਹਾਰਾਜ ਜੀ ਹਿਰਦੇ ਦੇ ਅੰਦਰ ਸ਼ੁਭ ਗੁਣ ਕਿਵੇਂ ਪੈਦਾ ਹੁੰਦੇ ਨੇ? ਇਹ ਹਿਰਦੇ ਦੇ ਵਿੱਚੋਂ ਰਾਗ, ਦੁਵੈਸ਼, ਈਰਖਾ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਿਵੇਂ ਮਿਟ ਜਾਣ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣੇ ਦੇ ਨਾਲ ਮਨ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲਤਾ ਹੋ ਜਾਂਦੀ ਹੈ। ਇਸੇ ਪ੍ਰਕਾਰ ਨਾਮ ਬਿਨਾਂ ਬਿਰਥਾ ਸਭ ਜਾਏ, ਨਾਮ ਤੋਂ ਬਿਨਾਂ ਸਭ ਕੁਝ ਬਿਰਥਾ ਜਾਂਦਾ, ਕਿਵੇਂ ਜਾਂਦਾ? ਜਿਸ ਪ੍ਰਕਾਰ ਮੀਂਹ ਨਾ ਪਵੇ, ਬੱਦਲ ਨਾ ਵਰਨ, ਪਾਣੀ ਨਾ ਮਿਲੇ ਤੇ ਖੇਤੀਆਂ ਸੁੱਕ ਜਾਂਦੀਆਂ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੇ ਅੰਦਰ ਬਚਨ ਕੀਤੇ ਨੇ, ਮੇਘ ਬਿਨਾਂ ਜੋ ਖੇਤੀ ਜਾਏ, ਬੱਦਲ ਵਰਨੇ ਤੋਂ ਬਿਨਾਂ ਜਿਵੇਂ ਖੇਤੀਆਂ ਜਾਂਦੀਆਂ ਰਹਿੰਦੀਆਂ ਨੇ, ਸੁੱਕ ਜਾਂਦੀਆਂ ਨੇ, ਕੁਮਲਾ ਜਾਂਦੀਆਂ ਨੇ, ਭਾਈ ਇਵੇਂ ਅੰਮ੍ਰਿਤ ਨਾਮ ਤੋਂ ਬਿਨਾਂ ਹਿਰਦੇ ਦੇ ਅੰਦਰ ਸ਼ੁਭ ਗੁਣ ਮੁਰਝਾ ਜਾਂਦੇ ਨੇ, ਸੁੱਕ ਜਾਂਦੇ ਨੇ। ਪਰ ਜੇ ਮੀਂਹ ਪੈ ਜਾਵੇ, ਮੁਰਝਾਈਆਂ ਹੋਈਆਂ, ਕੁਮਲਾਈਆਂ ਹੋਈਆਂ ਖੇਤੀਆਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ, ਸਰ ਸਬਜ਼ ਹੋ ਜਾਂਦੀਆਂ ਨੇ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਹਰ ਕੈ ਨਾਏ ਸਦਾ ਹਰੀਆਵਲੀ। ਸਤਿਗੁਰੂ ਜੀ ਕਿਰਪਾ ਰੂਪੀ ਬੱਦਲ ਹੋ ਕਰਕੇ ਨਾਮ ਜਲ ਰੂਪੀ ਉਪਦੇਸ਼ ਦੀ ਵਰਖਾ ਕਰਦੇ ਨੇ ਤੇ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲਤਾ ਹੋ ਜਾਂਦੀ ਹੈ। ਮਹਾਰਾਜ ਪ੍ਰਤੱਖ ਖੇਤੀਆਂ ਤੇ ਫਿਰ ਵੀ ਔੜ ਲੱਗਣੇ ਦੇ ਨਾਲ ਸੁੱਕ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਨ੍ਹਾਂ ਦੇ ਉੱਪਰ ਪੂਰੇ ਸਤਿਗੁਰੂ ਜੀ ਉਪਦੇਸ਼ ਦੀ ਵਰਖਾ ਕਰਦੇ ਨੇ ਫਿਰ ਸੁੱਕੈ, ਮੂਲੋ ਉਹਨਾਂ ਦੇ ਹਿਰਦੇ ਦੇ ਵਿੱਚੋਂ ਗੁਣ ਸੁੱਕ ਨਹੀਂ ਜਾਂਦੇ, ਨਾ ਕੁਮਲਾਏ। ਥੋੜ੍ਹੀ ਔੜ ਹੋਵੇ ਤੇ ਖੇਤੀਆਂ ਕੁਮਲਾਉਂਦੀਆਂ ਨੇ ਤੇ ਬਹੁਤੀ ਲੱਗ ਜਾਵੇ ਤੇ ਸੁੱਕ ਹੀ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਨਾ ਤੇ ਕਮਲਾਉਣੇ ਰੂਪੀ ਹਿਰਦੇ 'ਚੋਂ ਥੋੜ੍ਹੇ ਗੁਣ ਘੱਟਦੇ ਨੇ ਤੇ ਨਾ ਸੁੱਕਣ ਰੂਪੀ ਸਾਰੇ ਗੁਣ ਘੱਟਦੇ ਨੇ, ਨਾ ਥੋੜ੍ਹੇ ਨਾ ਸਾਰੇ ਗੁਣ ਹਿਰਦੇ 'ਚੋਂ ਜਾਂਦੇ ਨਹੀਂ। ਸ਼ੁਭ ਗੁਣਾਂ ਦੀ ਖੇਤੀ ਨਾ ਮੁਰਝਾਉਂਦੀ ਏ ਨਾ ਕਮਲਾਉਂਦੀ ਏ ਨਾ ਸੁੱਕਦੀ ਹੈ।
1: ਬਿਨ ਸਤਿਗੁਰ ਕਿਨਾ ਨਾ ਪਾਇਓ।
0: ਮਹਾਰਾਜ ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਵੀ ਕਿਸੇ ਨੇ ਵਾਹਿਗੁਰੂ ਜੀ ਨੂੰ ਪਾਇਆ? ਹਜ਼ੂਰ ਫਰਮਾਉਂਦੇ ਨੇ ਬਿਨਾਂ ਸਤਿਗੁਰੂ ਜੀ ਨੂੰ ਗੁਰੂ ਧਾਰਨ ਤੋਂ, ਬਿਨਾਂ ਸਤਿਗੁਰੂ ਜੀ ਦੀ ਸਿੱਖਿਆ ਤੋਂ ਕਿਸੇ ਨੇ ਵੀ ਪਰਮੇਸ਼ਰ ਜੀ ਨੂੰ ਨਹੀਂ ਪਾਇਆ ਹੈ। ਭਾਈ ਮਨ ਦੇ ਅੰਦਰ ਨਿਸ਼ਚਾ ਕਰਕੇ, ਮਨ ਦੇ ਅੰਦਰ ਪਰਚਾ ਪਾ ਕੇ, ਮਨ ਦੇ ਅੰਦਰ ਪਰਖ ਕਰਕੇ ਦੇਖ ਲਓ, ਜਿਸ ਕਿਸੇ ਨੇ ਪਰਮੇਸ਼ਰ ਜੀ ਨੂੰ ਪਾਇਆ ਗੁਰੂ ਦੁਆਰਾ ਹੀ ਪਾਇਆ ਹੈ। ਮਹਾਰਾਜ ਜੀ ਫਿਰ ਸਤਿਗੁਰੂ ਜੀ ਦੀ ਉਪਦੇਸ਼ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਹਰੀ ਪਰਮੇਸ਼ਰ ਜੀ ਦੀ ਕਿਰਪਾ ਹੋ ਜਾਵੇ ਨਾ ਤਾਂ ਸਤਿਗੁਰੂ ਜੀ ਦੀ ਪ੍ਰਾਪਤੀ, ਤੇ ਸਤਿਗੁਰੂ ਜੀ ਤੋਂ ਉਪਦੇਸ਼ ਪਾਈਦਾ ਹੈ। ਤੇ ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਦੇ ਨੇ ਨਾ, ਉਹ ਸਹਿਜੇ ਹੀ ਸੁਭਾਵਕ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਦੇ ਹਨ। ਤੇ ਮਹਾਰਾਜ ਜਿਹਨਾਂ ਨੂੰ ਸਤਿਗੁਰੂ ਜੀ ਨਹੀਂ ਮਿਲਦੇ ਫਿਰ ਤਿੰਨਾਂ ਦੀ ਕੀ ਹਾਲਤ ਹੁੰਦੀ ਹੈ? ਹਜ਼ੂਰ ਫਰਮਾਉਂਦੇ ਨੇ ਉਹ ਮਨਮੁਖ ਨੇ, ਗੁਰਮੁਖ ਤੇ ਉਹ ਨੇ ਗੁਰੂ ਜੀ ਕੀ ਸਿੱਖਿਆ ਵਿੱਚ ਚੱਲਣ, ਗੁਰੂ ਜੀ ਨੂੰ ਮੁਖੀ ਬਣਾ ਕੇ ਪਿੱਛੇ ਚੱਲਣ। ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਮਨ ਦੇ ਪਿੱਛੇ ਚੱਲਦੇ ਨੇ। ਮਨਮੁਖ ਭਰਮ ਭੁਲਾਇਆ, ਪਰਮੇਸ਼ਰ ਜੀ ਨੇ ਉਹਨਾਂ ਦੇ ਪੂਰਬਲੇ ਜਨਮਾਂ ਦੇ ਕਰਮਾਂ ਦੇ ਸੰਸਕਾਰਾਂ ਦੇ ਅਨੁਸਾਰ ਉਹਨਾਂ ਨੂੰ ਭਰਮਾਂ ਵਿੱਚ ਪਾ ਕਰਕੇ ਸਰੂਪ ਰੂਪ ਵੱਲੋਂ, ਸਤਿਗੁਰੂ ਜੀ ਦੀ ਪ੍ਰਾਪਤੀ ਵੱਲੋਂ, ਅੰਮ੍ਰਿਤ ਨਾਮ ਵੱਲੋਂ ਤੇ ਬ੍ਰਹਮ ਗਿਆਨ ਵੱਲੋਂ ਭੁਲਾਇਆ ਹੋਇਆ ਹੈ। ਭਾਈ ਉੱਤਮ ਭਾਗਾ ਤੋਂ ਬਿਨਾਂ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰੂਪੀ ਧਨ ਨੂੰ ਨਹੀਂ ਪਾਇਆ ਜਾਂਦਾ। ਮਹਾਰਾਜ ਸੰਸਾਰ ਕੈਸਾ ਹੈ ਤੇ ਹਜ਼ੂਰ ਫਰਮਾਉਂਦੇ ਨੇ ਇਹ ਸਾਰਾ ਜਿਹੜਾ ਸੰਸਾਰ ਸਭਾ ਸਾਰਾ ਸੰਸਾਰ ਹੈ ਨਾ, ਤਿੰਨਾਂ ਗੁਣਾਂ ਦੇ ਅੰਦਰ ਹੀ ਸਮਾ ਰਿਹਾ। ਧਾਤ ਹੈ, ਤਿੰਨਾਂ ਗੁਣਾਂ ਦੇ ਅੰਦਰ ਹੀ ਦੌੜਾ ਫਿਰਦਾ ਤੇ ਤਿੰਨਾਂ ਗੁਣਾਂ ਦੇ ਅੰਦਰ ਹੀ ਵਰਤਦਾ। ਜਿਸ ਵੇਲੇ ਗੂੜੀ ਨੀਂਦ ਵਿੱਚ ਸੌਂ ਜਾਂਦਾ ਉਦੋਂ ਤਮੋ ਗੁਣ ਦੇ ਵਿੱਚ ਹੁੰਦਾ। ਇਸੇ ਪ੍ਰਕਾਰ ਇਹ ਜਿਹੜਾ ਜੀਵ ਹੈ ਜਦੋਂ ਜਾਗਦਾ ਲੋਭ ਲਈਏ ਵਿਵਹਾਰ ਜੋ ਲੋਭ ਦੇ ਕਾਰਜ ਕਰਦਾ ਉਦੋਂ ਰਜੋ ਗੁਣ ਦੇ ਸਹਿਤ ਹੁੰਦਾ। ਇਸੇ ਪ੍ਰਕਾਰ ਜਦੋਂ ਕਰਮ ਕਰਦਾ, ਉਪਾਸ਼ਨਾ ਕਰਦਾ, ਗਿਆਨ ਦੀਆਂ ਗੱਲਾਂ ਕਰਦਾ ਉਦੋਂ ਸਤੋ ਗੁਣ ਦੇ ਸਹਿਤ ਹੁੰਦਾ। ਭਾਈ ਤਿੰਨਾਂ ਗੁਣਾਂ ਵਿੱਚ ਸਾਰਾ ਸੰਸਾਰ ਭੱਜਾ ਫਿਰਦਾ ਵਰਤਦਾ ਹੈ। ਮਹਾਰਾਜ ਜੀ ਪੰਡਿਤ ਲੋਕ ਤਾਂ ਜਿਹੜੇ ਵੇਦਾਂ ਦੀ ਵਿਚਾਰ ਕਰਦੇ ਨੇ ਉਹ ਤਾਂ ਤਰਦੇ ਹੀ ਹੋਣਗੇ, ਹਜ਼ੂਰ ਬਚਨ ਕਰਦੇ ਨੇ। ਭਾਈ ਪੰਡਿਤ ਲੋਕ ਵੀ ਪੜ੍ਹ ਪੜ੍ਹ ਕੇ ਵੇਦਾਂ ਤੇ ਸ਼ਾਸਤਰਾਂ ਨੂੰ ਤਿੰਨਾਂ ਗੁਣਾਂ ਦੀ ਹੀ ਵਿਚਾਰ ਕਰਦੇ ਹਨ। ਤੇ ਜਦੋਂ ਤੱਕ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੇ ਪਦ, ਤੁਰਿਆ ਪਦ, ਗਿਆਨ ਪਦ, ਮੁਕਤ ਪਦ, ਗਿਆਨ ਅਰੂੜ ਅਵਸਥਾ ਪਦ ਨੂੰ ਨਹੀਂ ਨਾ ਪਾਉਂਦੇ ਉਦੋਂ ਤੱਕ ਮੁਕਤੀ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਮੁਕਤ ਕਦੇ ਨਾ ਹੋਵਈ, ਤਿੰਨਾਂ ਗੁਣਾਂ ਦੇ ਵਰਤਾਰੇ ਵਿੱਚ ਵਰਤਨੇ ਰਹਿਤ ਕਰਕੇ ਜੀਵਾਂ ਦੀ ਕਲਿਆਣ ਕਦੇ ਨਹੀਂ ਹੁੰਦੀ, ਤੇ ਨਾ ਹੀ ਤਿੰਨਾਂ ਗੁਣਾਂ ਦੀ ਵਿਚਾਰ ਕਰਨੇ ਕਰਕੇ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਮਹਾਰਾਜ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਹੋਰ ਵੀ ਕੋਈ ਯਤਨ ਹੈ? ਇਹ ਬੰਧਨ ਟੁੱਟ ਜਾਣ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਿਧਾਂਤ ਨੂੰ ਸਮਝ ਲਵੋ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਧਾਰੇ ਤੋਂ ਬਿਨਾਂ, ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਬੰਧਨ ਕਦੇ ਨਹੀਂ ਟੁੱਟਦੇ ਜਨਮ ਮਰਨ ਮਾਇਆ ਦੇ, ਤੇ ਨਾ ਹੀ ਸਤਿਗੁਰੂ ਜੀ ਦੀ ਪ੍ਰਾਪਤੀ ਤੋਂ ਬਿਨਾਂ ਨਾਮ ਦੇ ਨਾਲ ਪਿਆਰ ਲੱਗਦਾ। ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰੀਏ, ਉਪਦੇਸ਼ ਰੂਪ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ, ਨਾਮ ਦੀ ਮਹਿਮਾ ਦਾ ਪਤਾ ਲੱਗਦਾ ਤਾਂ ਨਾਮ ਦੇ ਨਾਲ ਪਿਆਰ ਲੱਗਦਾ ਹੈ। ਮਹਾਰਾਜ ਇਹ ਜਿਹੜੇ ਮਹਾਪੰਡਿਤ ਵਿਦਵਾਨ ਕੀ ਇਹ ਵੀ ਜੂਨੀਆਂ ਵਿੱਚ ਆਉਂਦੇ ਨੇ ਕਿ ਇਹਨਾਂ ਨੂੰ ਵੀ ਮੋਖ ਨਹੀਂ ਮਿਲਦਾ? ਤੇ ਹਜ਼ੂਰ ਫਰਮਾਉਂਦੇ ਨੇ ਪੜ੍ਹ ਪੜ੍ਹ ਕੇ ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹ ਕੇ, ਪੜ੍ਹਨੇ ਵਾਲੇ ਹੋ ਕਰਕੇ ਪੰਡਿਤਾਂ ਨੇ ਪੜ੍ਹਿਆ ਬੇਅੰਤ ਗ੍ਰੰਥਾਂ ਨੂੰ ਤੇ ਪੜ੍ਹ ਪੜ੍ਹ ਕੇ ਥੱਕ ਗਏ। ਜਿਹੜੇ ਮੋਨੀ ਸਨ ਮੋਨ ਧਾਰਨੇ ਦਾ ਅਭਿਆਸ ਕਰਦੇ ਕਰਦੇ ਥੱਕ ਗਏ। ਨਾ ਇਸ ਪ੍ਰਕਾਰ ਮੋਨੀਆਂ ਨੂੰ ਗਿਆਨ ਪਦ ਪ੍ਰਾਪਤ ਹੋਇਆ, ਨਾ ਪੰਡਿਤਾਂ ਨੂੰ ਗਿਆਨ ਪਦ ਪ੍ਰਾਪਤ ਹੋਇਆ, ਤਿੰਨਾਂ ਗੁਣਾਂ ਵਿੱਚ ਹੀ ਉਲਝੇ ਰਹਿ ਗਏ। ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਚਿੱਤ ਦੇ ਵਿੱਚ ਜਪਣਾ ਯਾਦ ਹੀ ਨਹੀਂ ਆਇਆ। ਤੇ ਭਾਈ ਫਿਰ ਇਸ ਪ੍ਰਕਾਰ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਨਿੱਜ ਘਰ ਦੇ ਅੰਦਰ, ਸਰੂਪ ਰੂਪ ਦੇ ਘਰ ਦੇ ਅੰਦਰ, ਆਤਮ ਸਰੂਪ ਰੂਪੀ ਘਰ ਦੇ ਅੰਦਰ, ਸਥਿਤ ਘਰ ਦੇ ਅੰਦਰ ਤਿੰਨਾਂ ਦਾ ਵਾਸਾ ਹੀ ਨਹੀਂ ਹੋਇਆ ਹੈ। ਕਾਲ ਕਰਨੇ ਵਾਲਾ ਜੰਮ ਫਿਰ ਸਿਰ ਤੇ ਹੀ ਬੈਠਾ ਰਹਿੰਦਾ ਹੈ, ਸਿਰ ਤੋਂ ਨਹੀਂ ਉਤਰਦਾ। ਗਿਣਦਾ ਰਹਿੰਦਾ ਸਾਹ, ਕਦੋਂ ਸਾਹ ਪੂਰੇ ਹੋਣ ਤੇ ਕਦੋਂ ਜਾਨ ਇਸ ਦੀ ਕੱਢ ਲਵਾਂ। ਇਸ ਪ੍ਰਕਾਰ ਭਾਈ ਜਿਨ੍ਹਾਂ ਦੇ ਅੰਦਰ ਕਪਟ ਹੈ ਵਿਸ਼ੇਸ਼ ਕਰਕੇ ਉਹ ਨਾਸ ਹੁੰਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਹਨ।
1: ਸਭ ਕੋ ਪ੍ਰਤਾਪ ਦਾ
0: ਹੇ ਗਰੀਬ ਨਿਵਾਜ ਜੀ, ਨਾਮ ਨੂੰ ਤੇ ਸਾਰੇ ਹੀ ਚਾਹੁੰਦੇ ਨੇ ਨਾ, ਕਦੇ ਇਹ ਸਤਸੰਗਤ ਦੀ ਪ੍ਰਾਪਤੀ ਹੋ ਜਾਵੇ ਤੇ ਮਨ ਵੀ ਕਹਿੰਦਾ ਹੈ ਮਨਾ ਕਿੱਥੇ ਸਾਰੀ ਜ਼ਿੰਦਗੀ ਗਵਾ ਲਈ, ਤੂੰ ਵੀ ਨਾਮ ਹੀ ਜਪ ਲੈ। ਸੰਗਤ ਵਿੱਚ ਉਹ ਜਾਂਦਾ ਫਿਰ ਪਹਿਲੀ ਸੰਗਤ ਵਿੱਚ ਜਾ ਕੇ ਪਹਿਲਾਂ ਵਰਗਾ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਪ੍ਰਾਪਤ ਕਰਨਾ ਤਾਂ ਸਭ ਕੋ ਪ੍ਰਤਾਪ ਦਾ, ਪ੍ਰਤਾਪ ਦਰ ਦਾ ਅਰਥ ਹੈ ਚਾਹੁੰਦਾ ਹੈ, ਲੋਚਦਾ ਹੈ, ਇੱਛਾ ਕਰਦਾ ਹੈ ਨਾਮ ਦੀ ਪ੍ਰਾਪਤੀ। ਨਾਮ ਜਪਣੇ ਨੂੰ ਤੇ ਹਰ ਕੋਈ ਚਾਹੁੰਦਾ ਹੈ ਮਹਾਰਾਜ, ਫਿਰ ਸਾਰੇ ਜਪਦੇ ਕਿਉਂ ਨਹੀਂ, ਸਾਰੇ ਗੁਰਮੁਖ ਹੋ ਜਾਣ, ਸਾਰੇ ਨਾਮ ਦੇ ਰਸੀਏ ਹੋ ਜਾਣ। ਹਜ਼ੂਰ ਫਰਮਾਉਂਦੇ ਨੇ ਸਾਰਿਆਂ ਦੇ ਭਾਗ ਇੰਨੇ ਚੰਗੇ ਨਹੀਂ, ਨਾਮ ਕੋਈ ਏਡੀ ਸਸਤੀ ਵਸਤੂ ਥੋੜ੍ਹਾ, ਸਾਰਿਆਂ ਨੂੰ ਕਿਧਰੇ ਮਿਲ ਜਾਵੇ, ਬੜੀ ਮਹਿੰਗੀ ਵਸਤੂ ਹੈ, ਬੜੀ ਅਮੁੱਲਕ ਵਸਤੂ ਹੈ ਤੇ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਸਾਧ ਸੰਗਤ ਜੀ, ਸੋਨਾ ਕਿਸੇ ਨੇ ਖਰੀਦਣਾ ਹੋਵੇ ਤੇ ਜਿਸ ਦੇ ਕੋਲ ਧਨ ਹੈ ਉਹੀ ਜਾ ਕੇ ਖਰੀਦੇਗਾ ਨਾ। ਹੁਣ ਹਰ ਕੋਈ ਜਿੰਨੇ ਲੋਕ ਨਿਤਾ ਪ੍ਰਤੀ ਰੋਜ਼ ਸ਼ਹਿਰ ਵਿੱਚ ਜਾਂਦੇ ਨੇ ਕਿ ਉਹ ਸਾਰੇ ਸੁਨਿਆਰੇ ਦੀ ਦੁਕਾਨ ਤੇ ਚਲੇ ਜਾਂਦੇ ਨੇ, ਕਿਧਰੇ ਉਹ ਸਾਰੇ ਸੋਨਾ ਖਰੀਦ ਕੇ ਲਿਆਉਂਦੇ ਨੇ। ਕੋਈ ਸਬਜ਼ੀ ਲੈ ਕੇ ਆ ਗਿਆ, ਕੋਈ ਫਰੂਟ ਲੈ ਕੇ ਆ ਗਿਆ, ਕੋਈ ਕੱਪੜੇ ਲੈ ਕੇ ਆ ਗਿਆ, ਕੋਈ ਵਸਤੂਆਂ ਲੈ ਕੇ ਆ ਗਿਆ, ਕੋਈ ਜਿਣਸਾਂ ਲੈ ਕੇ ਆ ਗਿਆ, ਸੋਨਾ ਸਾਰੇ ਤਾਂ ਨਹੀਂ ਨਾ ਖਰੀਦਦੇ। ਸੰਸਾਰ ਰੂਪੀ ਬਾਜ਼ਾਰ ਦੇ ਵਿੱਚ ਜੀਵ ਤੇ ਸਾਰੇ ਹੀ ਆਏ ਨੇ, ਕੋਈ ਵਿਸ਼ਿਆਂ ਨੂੰ ਭੋਗ ਕੇ ਚਲਿਆ ਗਿਆ, ਕੋਈ ਪਦਾਰਥ ਇਕੱਠੇ ਕਰਕੇ ਜੋੜ ਕੇ ਛੱਡ ਕੇ ਚਲਿਆ ਗਿਆ, ਕੋਈ ਦੂਜਿਆਂ ਨੂੰ ਦੁੱਖ ਦੇ ਕੇ ਚਲਿਆ ਗਿਆ, ਕੋਈ ਅਹੰਕਾਰ ਵਿੱਚ ਹੀ ਜੰਮਿਆ ਤੇ ਅਹੰਕਾਰ ਵਿੱਚ ਹੀ ਮਰ ਗਿਆ, ਪਰ ਸੋਨੇ ਦੀ ਨਿਆਈ ਸ਼ੁੱਧ ਨਾਮ ਨੂੰ ਵਿਰਲੇ ਹੀ ਪ੍ਰਾਪਤ ਕਰਦੇ ਨੇ ਵੱਡਿਆਂ ਭਾਗਾਂ ਵਾਲੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਵਿਣ ਭਾਗਾ ਪਾਇਆ ਨਾ ਜਾਏ, ਵੱਡਿਆ ਭਾਗਾਂ ਤਾਂ ਬਿਨਾਂ ਅੰਮ੍ਰਿਤ ਨਾਮ ਨਹੀਂ ਪ੍ਰਾਪਤ ਕੀਤਾ ਜਾਂਦਾ। ਮਹਾਰਾਜ ਫਿਰ ਸਤਿਗੁਰੂ ਜੀ ਦਾ ਮਿਲਾਪ ਕਿੰਨਾ ਦੇ ਤਾਂ ਹੀ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਨਦਰੀ ਪਰਮੇਸ਼ਰ ਜੀ ਜਿਨ੍ਹਾਂ ਦੇ ਉੱਪਰ ਨਦਰ ਸਵੱਲੀ ਕਰਦੇ ਨੇ ਨਾ, ਉਹਨਾਂ ਨੂੰ ਸਤਿਗੁਰੂ ਜੀ ਦਾ ਮਿਲਾਪ ਪ੍ਰਾਪਤ ਹੁੰਦਾ ਹੈ। ਫਿਰ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਉੱਤਮ ਅਧਿਕਾਰੀਆਂ ਦੇ ਹਿਰਦੇ ਵਿੱਚ ਆ ਕੇ ਵੱਸਦਾ ਹੈ। ਤੀਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਰਥਾਤ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਫਰਮਾਉਂਦੇ ਨੇ, ਨਾਮੇ ਹੀ ਪਤ ਉਪਜੈ, ਭਾਈ ਨਾਮ ਜਪਣੇ ਕਰਕੇ ਹੀ ਪਤ ਪ੍ਰਤਿਸ਼ਠਾ ਉਪਜੈ ਪ੍ਰਾਪਤੀ ਹੁੰਦੀ ਏ, ਲੋਕ ਦੇ ਅੰਦਰ ਸਨਮਾਨ। ਸੱਚਾ ਮਾਰਗ ਚੱਲਦਿਆ ਉਸਤਤ ਕਰੇ ਜਹਾਨ, ਪਰ ਲੋਕ ਦੇ ਅੰਦਰ ਸਨਮਾਨ। ਰੇ ਰੇ ਦਰਗ ਹੈ ਕਹੈ ਨਾ ਕੋਉ, ਆਓ ਬੈਠ ਆਦਰ ਸਭ ਦੇਊ। ਇਸ ਪ੍ਰਕਾਰ ਭਾਈ ਪਤ ਪ੍ਰਤਿਸ਼ਠਾ ਮਾਨ ਸਨਮਾਨ ਨਾਮ ਕਰਕੇ ਹੀ ਉਪਜਦਾ। ਇਸੇ ਪ੍ਰਕਾਰ
1: ਨਾਮੇ ਹੀ ਪਤ
0: ਉਪਜਾ, ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਕੀਤੇ ਅੰਮ੍ਰਿਤ ਨਾਮ ਦਾ ਅਭਿਆਸ ਕਰਕੇ, ਜਪ ਕਰਕੇ, ਪ੍ਰੇਮ ਕਰਕੇ ਹੀ ਪਤ ਉਪਜੈ, ਪਤੀ ਪਰਮੇਸ਼ਰ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਹਿਰਦੇ ਦੇ ਅੰਦਰ ਉਪਜਦਾ ਹੈ। ਪਤ ਉਪਜੈ, ਹਰੀ ਪਰਮੇਸ਼ਰ ਜੀ ਦੇ ਦੈਵੀ ਗੁਣ ਹਿਰਦੇ ਦੇ ਅੰਦਰ ਉਤਪੰਨ ਹੁੰਦੇ ਹਨ। ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਦੈਵੀ ਗੁਣ ਉਤਪੰਨ ਹੁੰਦੇ ਨੇ, ਪਿਆਰ ਪੈਦਾ ਹੁੰਦਾ, ਉਹਨਾਂ ਦੀ ਭਾਵਨਾ ਹਰ ਵੇਲੇ ਬਣੀ ਰਹਿੰਦੀ ਏ ਕਿ ਮੈਂ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਅੰਦਰ ਹੀ ਸਮਾਇਆ ਰਹਾਂ। ਨਾਮ ਨੂੰ ਛੱਡ ਕਰਕੇ ਬਾਹਰ ਮੁਖੀ ਬਿਰਤੀ ਨੂੰ ਕਦੇ ਕਰਦੇ ਹੀ ਨਹੀਂ, ਸੰਸਾਰਾਕਾਰ ਬਿਰਤੀ ਨੂੰ ਨਹੀਂ ਕਰਦੇ, ਬ੍ਰਹਮਾਕਾਰ ਬਿਰਤੀ ਨੂੰ, ਅੰਤਰਮੁਖੀ ਬਿਰਤੀ ਨੂੰ ਕਰਕੇ ਰੱਖਦੇ ਨੇ, ਬਾਹਰ ਮੁਖੀ ਨਹੀਂ ਕਰਦੇ ਤੇ ਭਾਵਨਾ ਰੱਖਦੇ ਨੇ ਕਿ ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਸਮਾਇਆ ਰਹਾਂ। ਬੇਨਤੀਆਂ ਕਰਦੇ ਨੇ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਇਸ ਪ੍ਰਕਾਰ ਦੀ ਭਾਵਨਾ ਭਾਈ ਸਾਡਾ ਹਿਰਦੇ ਦੇ ਅੰਦਰ ਤਿੰਨਾਂ ਦੇ ਬਣੀ ਰਹਿੰਦੀ ਹੈ ਜੀ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪੰਡਿਤ ਬੇਣੀ ਪ੍ਰਸਾਦ ਦੇ ਨਾਲ ਇਹ ਚਰਚਾ ਕਰਦਿਆਂ ਹੋਇਆਂ ਇਹ ਦੂਸਰੀ ਜਿਹੜੀ ਅਸ਼ਟਪਦੀ ਏ ਇਹ ਉਚਾਰਣਾ ਕੀਤੀ ਏ। ਸੋ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦ੍ਰਿੜ ਕਰਾਇਆ, ਭਾਈ ਨਾਮ ਹੀ ਮੁਕਤੀਦਾਤਾ ਹੈ। ਨਾਮ ਕਰਕੇ ਹੀ ਲੋਕ ਪਰਲੋਕ ਦੇ ਅੰਦਰ ਪਤ ਪ੍ਰਤਿਸ਼ਠਾ ਹੁੰਦੀ ਏ, ਨਾਮ ਕਰਕੇ ਵਿਕਾਰਾਂ ਦੇ ਬੰਧਨ ਟੁੱਟਦੇ ਨੇ, ਨਾਮ ਕਰਕੇ ਹੀ ਜੀਵਨ ਮੁਕਤੀ ਨੂੰ ਪਾਈਦਾ, ਨਾਮ ਕਰਕੇ ਹੀ ਪਰਮੇਸ਼ਰ ਜੀ ਦੇ ਅੰਦਰ ਭੇਦ ਹੋਈਦਾ, ਨਾਮ ਕਰਕੇ ਹੀ ਜਨਮ ਅਤੇ ਮਰਨ ਤੋਂ ਛੁਟਕਾਰਾ ਮਿਲਦਾ ਹੈ, ਤੇ ਬਿਨਾਂ ਨਾਮ ਤੋਂ ਕੇਵਲ ਤਾਂ ਕੇਵਲ ਦੁੱਖ ਨੇ, ਸੁੱਖਾਂ ਦਾ ਦਾਤਾ ਕੇਵਲ ਤਾਂ ਕੇਵਲ ਨਾਮ ਹੈ। ਤੇ ਸਾਧ ਸੰਗਤ ਜੀ, ਜੇ ਪ੍ਰਾਪਤੀ ਨਹੀਂ ਹੈ, ਜੇ ਤੇ ਪ੍ਰਾਪਤੀ ਹੋਈ ਹੈ ਅੰਮ੍ਰਿਤ ਛਕਿਆ ਪੰਜ ਪਿਆਰਿਆਂ ਤੋਂ ਨਾਮ ਲਿਆ ਤੇ ਵਡਭਾਗ, ਬੇਨਤੀਆਂ ਕਰੀਏ ਮਹਾਰਾਜ ਨਾਮ ਵਿਸਰੇ ਨਾ। ਤੇ ਜੇ ਹੁਣ ਤੱਕ ਨਗੁਰੇ ਆ, ਅੰਮ੍ਰਿਤ ਨਹੀਂ ਛਕਿਆ, ਨਾਮ ਨਹੀਂ ਪ੍ਰਾਪਤ ਕੀਤਾ, ਫਿਰ ਬੇਨਤੀਆਂ ਕਰੀਏ ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੋ ਰਾਮ। ਮਹਾਰਾਜ ਪੂਰਬਲੇ ਜਨਮਾਂ ਦੀ ਕਿਰਤ ਕਰਕੇ, ਇਸ ਜਨਮ ਦੇ ਵੀ ਪਾਪਾਂ ਦੀ ਕਿਰਤ ਕਰਕੇ, ਮਨਮੁਖਦਾਈ ਦੀ ਕਿਰਤ ਕਰਕੇ ਆਪ ਜੀ ਦੇ ਚਰਨਾਂ ਤੋਂ ਵਿਛੜੇ ਹਾਂ। ਕਿਰਪਾਲਤਾ ਕਰਕੇ ਚਰਨਾਂ ਦੇ ਨਾਲ ਮੇਲ ਲਵੋ, ਜੋੜ ਲਵੋ, ਅੰਮ੍ਰਿਤ ਉਪਦੇਸ਼ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਡੇ ਤਾਂ ਵੀ ਕਿਰਤਾਰਥ ਕਰੋ, ਜਨਮ ਮਰਨ ਕੱਟ ਦੇਵੋ ਜੀ। ਬੇਨਤੀਆਂ ਕਰੀਏ ਮਹਾਰਾਜ, ਜੋ ਆਪ ਜੀਆਂ ਨੇ ਅੰਮ੍ਰਿਤਮਈ ਉਪਦੇਸ਼ ਸਾਡੇ ਤਾਂ ਕਥਨ ਅਤੇ ਸਰਵਣ ਕਰਵਾਏ ਨੇ, ਕਿਰਪਾਲਤਾ ਕਰਕੇ ਸਾਡੇ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਸਤਿਗੁਰੂ ਜੀ ਕਿਰਪਾਲਤਾ ਕਰਕੇ ਬੇਨਤੀਆਂ ਪ੍ਰਵਾਨ ਕਰੋ ਜੀ, ਹੋਈਆਂ ਭੁੱਲਾਂ ਚੁੱਕਾਂ ਦੀ। ਸਤਿਗੁਰੂ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾਲਤਾ ਕਰਕੇ ਬਖਸ਼ ਲਓ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਗੁਰੂ ਗਰੀਬ ਨਾਨਕ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੀ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰ ਪ੍ਰਵਾਨ ਕਰਨ ਦੀ ਯਾਤਰਾ ਸਫਲੀ ਕਰਦੇ।

Kalau

Thank you.

Ah,

Thank you.

Santa Maria,

ಸಾಹೇಬ್ ಕಣ್ಣು ಬರ್ತಾರೆ.

Thank you.

ਤਿੰਨੋ ਜਾਨੀ ਬਖਾਨੀ ਨਾ ਹੈ ਅਸਨ ਪ੍ਰਪੰਚ ਮਨ ਭੂਲ ਅਨਿਯਤ ਹੈ ਭੂਮ ਕੇ ਬਸਈਆ ਤਾਹੇ ਬੂਚਰੀ ਗਜਈਆ ਕਹਿ ਨਭ ਕੇ ਉਡਈਆ ਸੁਚ ਰਹੀਆ ਕਹਿ ਬਖਾਨੀਐ ਫਲ ਕੇ ਪਛਈਆ ਤਾਹੇ ਬਾਂਦਰੀ ਗਜਈਆ ਕਹਿ ਆਦਿਸ ਫਿਰਈਆ ਤੈ ਤਭੂਤ ਕੇ ਪਛਾਨੀਐ ਜਲ ਕੇ ਤਰੀਆ ਕੋ ਗੰਗੇਰੀ ਸੀ ਕਹਤ ਜਗ ਆਕੇ ਬਚਈਆ ਸੋ ਚਕੋਰ ਸਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੁ।

ਨਾਚਤ ਫਿਰਤ ਮੋਰ ਬਾਂਦਰ ਕਰਤ ਖੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰ ਸਿਤ ਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸਿਵ ਸੇ ਤਪੱਸੀ ਆਦਿ ਬ੍ਰਹਮਾ ਸੇਨਾ ਵੇਦ ਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰ

ਮੋਹ ਨਦੀ ਮਦਾਰਗ ਤੇ ਅਸੁਨੀ ਕੁਮਾਰਗ ਤੇ ਅੰਜਾ ਅਵਤਾਰਗ ਤੇ ਕਾਲ ਬਸ ਭਏ ਹੈ ਵੀਰੇ ਔ ਪਿਕੰਬਰ ਕਿਤੇ ਗਾਨੇ ਨਾ ਪਰਤ ਤੇ ਭੂਮਿ ਤੇ ਹੋਏ ਕੇ ਫਿਰ ਭੂਮਿ ਮਿਲਾਏ ਹੈ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ ਮਾਨ ਸੇ ਮਹੀ ਔ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ।

ਸੀਸ ਪਟ ਕਤ ਜਗ ਕਾਨ ਮੈਂ ਖਜੂਰਾ ਦਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੁਖ ਸੌ ਆਗ ਕੋ ਚਰਿਆ ਫਲ ਫੂਲ ਕੋ ਬਛਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨਬੁਕ ਸੌ ਕਹਾਂ ਭਯੋ ਭੇਡ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜੇ ਜੋ ਕਸੌ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਭਾਵਨਾ ਵਿਹੀਨ ਕੈਸ ਭੇਟ ਪਰ ਲੋਕ ਸੌ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਖਨ ਘੋਰ ਖਨ ਕਰਿਓਈ ਕਰਤ ਹੈ ਇਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੁਜਲੀਨ ਭਾਵਨਾ ਯਕੀਨ ਦੀਨ ਕੈਸ ਕੇ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬਰਾਗੀ ਬਨ ਕਬ ਹੂੰ ਸੰਨਿਆਸ ਬੇਸ ਬਨ ਕੈ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠ ਲਾਏ ਦਾਰੀ ਕਹੂੰ ਲੋਭ ਕੇ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈਰ ਲਗਾਵੇ ਬਾਰੀ ਕਹੂੰ ਡੰਡ ਥਾਰੀ ਹੋਇ ਕੇ ਲੋਕ ਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੁ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਤਰ ਪੁਕਾਰੇ ਪਰ

ਹਿਮ ਹੋਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਬੋ ਏਕ ਹੀ ਕਿਸੇਵ ਸਭ ਹੀ ਗੁਰ ਦੇਵ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹ ਰਾਮ ਅਸੀਤ ਸੋਈ ਪੂਜਾ ਨਿਵਾਜ ਹੋਈ ਮਨ ਸਭ ਏਕ ਭਇ ਅਨੇਕੋ ਭਰਮਾ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ।

ਕਰਤਬੀਰ ਵਿਦਿਆ ਵਿਚਾਰ ਨਹੀਂ ਤਦਤਾ ਸਭਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਹੀ ਸਿਮ੍ਰਿਤ ਸਾਸਤ੍ਰ ਤੁਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਵਮੇਦ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਾ ਛਗੰਧਰ ਬਗਾਨ ਕਹੂੰ ਧੂਪ ਦੀਪ ਕਹੂੰ ਅਰਖ ਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤ੍ਰ ਸਿਮ੍ਰਿਤ ਉਚਾਰ ਗਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋਗ ਕਲਪੰਗ ਪ੍ਰਜੰਤ ਨਹੀਂ ਤਦਪਤਾਸ ਪਾਇਤ ਨ ਅੰਤ ਕਈ ਕਰਤ ਕੋਟ ਪਿਤਿਆ ਵਿਚਾਰ ਨਹੀਂ ਤਦਪ ਦਿਸ਼ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ

ਬਨਸਪਤੀ ਤਪਸਪਤੀ ਬਨਸਪਤੀ ਜਪਸਤਾ ਅਗਸਤ ਆਦ ਜੇ ਬਡੇ ਤਪਸਤ ਪੇ ਵਿਸੇਖੀਐ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਐ ਅਗਾਦ ਆਦ ਦੇਵ ਕੀ ਅਨਾਦ ਬਾਤ ਮਾਨੀਐ ਨਜਾਤ ਪਾਤ ਮੰਤਰ ਮਿਤਰ ਸਤਰ ਸਨੇਹ ਜਾਨੀਐ ਸਦੀਵ ਸਰਬ ਲੋਕ।

ਸਨਕ ਔਸਨ ਕੇ ਸਨੰਦਨ ਪਾਵਹੀ ਨ ਹਸੇਵ ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨਿਤ ਨਿਤ ਪੁਕਾਰਹੀ ਸਿਵ ਸਕਰਾਉ ਮੁਖ ਚਾਰ ਸਰਬ ਸਬਦ ਪਤਾਰ ਕੇ ਦਰ ਜਾਪਹੀ ਜਹ ਜਾਪ ਆਦ ਦੇਵ ਅਗਾਧ ਤੇਜ ਅਨਾਦ ਮੁਰਤ ਅਤਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹੇ ਓ ਬਿਰਾਜ ਰਜ ਰਾਜ ਪ੍ਰਬੀਨ ਜਛ ਗੰਧਰਵ ਦੇਵਦਾਨੂ ਨ ਬ੍ਰਹਮ ਛਤਰੀਅਨ ਮਾਹੇ ਬੈਸਣ ਕੇ ਵਿਖੇ ਬਿਰਾਜ ਸੂਦਰ ਵੀ ਵਹਿ ਨਾਹੇ ਗੂੜ ਗੌੜ ਨ ਵੀਲ ਵੀ ਕਰ ਬ੍ਰਹਮ ਸੇਕ ਸਰੂਪ ਰਾਤ ਦਿਵਸ ਨ ਮਧ ਉਰਦ ਨ ਭੂਮਾ ਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਣ ਦੇਵ ਪੂਜਾ ਕੋਰ ਕੇ ਨ ਅਧੀਨ ਸਰਬ ਸਬਦ ਪਤਾਰ ਕੇ ਤਰ ਜਾਨੀਏ ਜਿਹ ਜੋਤ ਸੇਜ ਨਾਮ ਸਹੰਸ ਵਰਣ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭਾ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਂ ਕਵ ਗੜਤ ਗੜ ਅਨੰਤ ਹਰ ਹਰ ਕਹੇ ਉਹ ਸਭੋ ਮਿਲਣਾ।

ਜੰਗਰ ਜਹਨ ਨ ਬਰਨ ਜਾ ਕੋ ਜਾਤ ਪਾਤ ਨ ਵੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਵਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਅਪਾਲ ਦੀਨ ਬੰਧ ਪ੍ਰਵੀਨ ਸਰੀਵਲ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੰਗਰ ਜਾ ਕੋ ਚੰਗਰ ਚਿਹਨਾ ਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ

ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਵੇਵ ਨਾ ਪਾਵੇ ਸਿਵ ਰੁਦਰਾਉ ਮੁਖ ਚਾਰ ਕੋਟੇਂਦਰ ਉਪੇਂਦਰ ਪਿਆਸ ਸਨਕ ਸਨਤ ਕੁਮਾਰ ਗਾਏ ਗਾਏ ਥਕੇ ਸਭੈ ਗੁਣ ਚੱਕਰ।

ਜਲ ਤਲਮਹੀ ਬੰਦਨ ਦੁਰੰਦ ਜੇ ਜੇ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ ਜਨ

ਸਤਿ ਸ੍ਰੀ ਅਕਾਲ।

ਮਾਣਿਆ ਕੇ ਮਾਣ ਸਤਿਗੁਰੂ ਨੇ ਤਾਣਿਆ ਕੇ ਤਾਣ ਸਤਿਗੁਰੂ ਨੇ ਓਟਿਆ ਕੀ ਓਟ ਸਤਿਗੁਰੂ

ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਨਾਮ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ

ਸੱਚੇ ਪਾਤਸ਼ਾਹ ਜੀ ਮਹਾਰਾਜਿਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਅਜੀਤ ਸਿੰਘ ਉਹਦਾ ਇਤਿਹਾਸ ਆਪਣੇ ਸਰਵਣ ਕਰਨਾ ਕੀਤਾ, ਜਦੋਂ ਸਰਕਾਰੀ ਬੰਦਿਆਂ ਨੇ ਪਾਲਕ ਅਜੀਤ ਸਿੰਘ ਨੂੰ ਮਾਰ ਕਰਕੇ ਖਤਮ ਕਰਨਾ ਕੀਤਾ। ਉਹ ਤੋਂ ਬਾਅਦ ਸਾਧ ਸੰਗਤ ਜੀ, ਕਿਉਂਕਿ ਤੁਰਕਾਂ ਦਾ ਰਾਜ ਸੀ, ਇਹ ਨਹੀਂ ਚਾਹੁੰਦੇ ਸਨ ਕਿ ਆਪਾਂ ਸਿੱਖਾਂ ਨੂੰ ਵਧਣ ਦਈਏ। ਮੌਕੇ ਦੀ ਭਾਲ ਦੇ ਵਿੱਚ ਸੀ ਕਿ ਜਦੋਂ ਮੌਕਾ ਮਿਲੇਗਾ ਆਪਾਂ ਇਹਨਾਂ ਨੂੰ ਦਬਾ ਦਈਏ, ਕੋਈ ਇਹੋ ਜਿਹਾ ਪ੍ਰੋਪੋਗੰਡਾ ਬਣਾ ਕਰਕੇ ਇਹਨਾਂ ਨੂੰ ਖਤਮ ਕਰਨਾ ਕਰੀਏ। ਅਤੇ ਜਦੋਂ ਅਜੀਤ ਸਿੰਘ ਬਾਗੀ ਹੋ ਗਿਆ ਅਤੇ ਉਹ ਤੋਂ ਬਾਅਦ ਇਹਨਾਂ ਬੇਈਮਾਨਾਂ ਨੂੰ ਬਹੁਤ ਵਧੀਆ ਮੌਕਾ ਮਿਲ ਗਿਆ। ਇਹਨਾਂ ਨੇ ਕੀ ਕੀਤਾ? ਫਿਰ ਮੈਂ ਕਈ ਦਿਨਾਂ ਤੋਂ ਇਹ ਬੇਨਤੀ ਕਰ ਰਿਹਾ ਹਾਂ ਕਿ ਇਹ ਲੋਕ ਆ, ਰਾਜਨੈਤਿਕ ਲੋਕ ਆ, ਇਹ ਕੀ ਇਸ ਤਰ੍ਹਾਂ ਹੀ ਮੌਕੇ ਦੀ ਭਾਲ ਦੇ ਵਿੱਚ ਰਹਿੰਦੇ ਹਨ? ਜਦੋਂ ਇਹਨਾਂ ਨੂੰ ਮੌਕਾ ਲੱਗ ਜਾਂਦਾ, ਘੱਟ ਗਿਣਤੀ ਵਾਲੇ ਲੋਕ ਜਿਹੜੇ ਜੋ ਇਹਨਾਂ ਦੇ ਅੱਖਾਂ ਦੇ ਵਿੱਚ ਰਿੜਦੇ ਹਨ, ਕੋਈ ਛੋਟਾ ਮੋਟਾ ਜਿਹਾ ਦੋਸ਼ ਲਾ ਕਰਕੇ ਉਹਨਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ। ਕੋਈ ਇੱਕ ਦੋ ਬੰਦਾ ਕੋਈ ਗਲਤ ਕੰਮ ਕਰਦਾ, ਮੰਨਦੇ ਹਾਂ ਕਿ ਚਲੋ ਭਾਈ ਕਿਹਨੇ ਗਲਤੀ ਕੀਤੀ, ਸਮਾਜ ਦੇ ਵਿੱਚ ਨਹੀਂ ਹੁੰਦਾ ਭਾਈ। ਅੱਜ ਵੀ ਆਪਾਂ ਵੇਖਦੇ ਹਾਂ ਕਈਆਂ ਨੂੰ ਕਈ ਮਾਰ ਦਿੰਦੇ, ਚੋਰੀਆਂ, ਕੋਈ ਕਿਹਦਾ ਬਲਾਤਕਾਰ ਕਰ ਦਿੰਦਾ, ਕੋਈ ਡਕੈਤ ਬਣ ਜਾਂਦਾ, ਕੋਈ ਡਾਕੂ ਬਣ ਜਾਂਦਾ। ਇਹਦਾ ਇਹ ਮਤਲਬ ਥੋੜ੍ਹੀ ਹੈ ਕਿ ਇੱਕ ਬੰਦੇ ਨੇ ਕੀਤਾ ਅਤੇ ਉਹਦਾ ਦੋਸ਼ ਪੂਰੀ ਕਮਿਊਨਿਟੀ ਨੂੰ ਲਾਓ, ਪੂਰੇ ਉਹਦੇ ਧਰਮ ਦੇ ਲੋਕ ਨੂੰ ਲਾ ਕਰਕੇ ਉਹਨਾਂ ਨੂੰ ਜ਼ਲੀਲ ਕਰੋ, ਉਹਨਾਂ ਨੂੰ ਮਾਰਨਾ ਕਰੋ, ਉਹਨਾਂ ਦੀ ਨਸਲਕੁਸ਼ੀ ਕਰਨਾ ਕਰੋ, ਇਹ ਤਾਂ ਗਲਤ ਗੱਲ ਹੈ। ਇਹਨਾਂ ਨੇ ਇੰਝ ਹੀ ਕਰਨਾ ਕੀਤਾ ਅਤੇ ਬਾਅਦ ਦੇ ਵਿੱਚ ਸਾਧ ਸੰਗਤ ਜੀ ਬਹੁਤ ਜ਼ਿਆਦਾ ਤੂਫਾਨ ਮਚਾ ਦਿੱਤਾ। ਦਿੱਲੀ ਦੀਆਂ ਸੰਗਤਾਂ ਜਿਹੜੀਆਂ ਗੁਰੂ ਕੇ ਸਿੱਖਾਂ ਨੂੰ ਬੜਾ ਤੰਗ ਕਰਨਾ ਕੀਤਾ, ਬਹੁਤ ਜ਼ਿਆਦਾ ਉਹਨਾਂ ਨੂੰ ਤਸ਼ਤਾਂ ਦਿੱਤੀਆਂ ਗਈਆਂ, ਕਈਆਂ ਦੇ ਘਰ ਢਾ ਦਿੱਤੇ ਗਏ, ਕਈਆਂ ਦਾ ਜਿਹੜਾ ਕਾਰੋਬਾਰ ਉਜਾੜ ਦਿੱਤਾ, ਕਈਆਂ ਨੂੰ ਮਾਰ ਦਿੱਤਾ ਗਿਆ। ਅਤੇ ਇਹੀ ਦੋਸ਼ ਲਾਇਆ ਜੀ ਕਿ ਜੀ ਤੁਹਾਡੇ ਬੰਦੇ ਨੇ, ਅਜੀਤ ਸਿੰਘ ਨੇ, ਦੇਖੋ ਜੀ ਉਹ ਫਕੀਰ ਨੂੰ ਮਾਰ ਦਿੱਤਾ, ਤਾਂ ਕਰਕੇ ਇਹ ਦੰਗੇ ਭੜਕ ਗਏ। ਅਤੇ ਚਲੋ ਉਹਨੇ ਮਾਰਿਆ, ਇੱਕ ਬੰਦੇ ਨੂੰ ਮਾਰਿਆ ਕੋਈ, ਅਤੇ ਤੁਸੀਂ ਵੀ ਤਾਂ ਉਹਨੂੰ ਮਾਰ ਦਿੱਤਾ, ਸਜ਼ਾ ਦੇ ਦਿੱਤੀ, ਕੰਮ ਤਾਂ ਖਤਮ ਹੋ ਗਿਆ। ਲੇਕਿਨ ਪਿਆਰਿਓ, ਇਹ ਬੰਦੇ ਇਸ ਤਰ੍ਹਾਂ ਹੀ ਆਪਾਂ ਅੱਜ ਵੀ ਵੇਖਦੇ ਹਾਂ। ਸਮਾਂ ਜਿਹੜਾ ਹੈ ਆਪਾਂ ਕਹਿੰਦੇ ਹਾਂ ਬਦਲ ਗਿਆ, ਆਧੁਨਿਕ ਆ ਗਿਆ, ਲੇਕਿਨ ਨੀਤੀਆਂ ਪਿਆਰਿਓ ਉਹੀ ਬਦਲ ਬਦਲ ਕਰਕੇ ਚੱਲਦੀਆਂ। ਔਰ ਜੋ ਨੀਤੀਆਂ ਅੱਜ ਤੋਂ 500 ਸਾਲ, 1000 ਸਾਲ ਪਹਿਲਾਂ ਜੋ ਨੀਤੀਆਂ ਚੱਲਦੀਆਂ, ਅੱਜ ਵੀ ਉਹੀ ਨੀਤੀਆਂ ਚੱਲਦੀਆਂ, ਲੇਕਿਨ ਢੰਗ ਤਰੀਕੇ ਬਦਲ ਜਾਂਦੇ ਹਨ। ਇਸ ਤਰ੍ਹਾਂ ਹੀ ਸਿੱਖਾਂ ਦਾ ਨੁਕਸਾਨ ਕਰਨਾ ਕੀਤਾ। ਸਿੱਖਾਂ ਨੇ ਵੀ ਕਿਹਾ ਕਿ ਦੇਖੋ ਭਾਈ, ਦੋਸ਼ ਤਾਂ ਅਜੀਤ ਸਿੰਘ ਦਾ ਹੈ, ਉਹਨੂੰ ਪਹਿਲਾਂ ਹੀ ਅਸੀਂ ਪੰਥ ਦੇ ਵਿੱਚੋਂ ਛੇਕ ਦਿੱਤਾ, ਬਾਈਕਾਟ ਕਰ ਦਿੱਤਾ, ਕਹਿ ਦਿੱਤਾ ਕਿ ਭਾਈ ਇਹ ਸਿੱਖ ਹੀ ਨਹੀਂ ਹੈ, ਫਿਰ ਤੁਸੀਂ ਸਿੱਖਾਂ ਨੂੰ ਕਿਉਂ ਤੰਗ ਕਰ ਰਹੇ ਹੋ? ਇੱਥੋਂ ਤੱਕ ਪਿਆਰਿਓ, ਦੇਖੋ ਮਾਤਾ ਜੀ ਨੇ ਵੀ ਬਾਈਕਾਟ ਕਰ ਦਿੱਤਾ, ਸਾਰਿਆਂ ਨੇ ਕਰ ਦਿੱਤਾ, ਲੇਕਿਨ ਪੰਗਾ ਪੈ ਗਿਆ। ਮਾਤਾ ਜੀ ਦੂਰ ਅੰਦੇਸ਼ੀ ਸਨ, ਮਾਤਾ ਜੀ ਨੂੰ ਪਤਾ ਕਿ ਭਾਈ ਇਹਨਾਂ ਬੇਈਮਾਨਾਂ ਨੇ ਨਾ ਸਾਡਾ ਵੀ ਘਰ ਇਹ ਲੁੱਟਣਾ ਹੈ, ਇੱਥੇ ਵੀ ਚੜ੍ਹ ਕੇ ਆਉਣਾ। ਪਹਿਲਾਂ ਹੀ ਮਾਤਾ ਜੀ ਜੋ ਹੈ ਰਾਤੋ ਰਾਤ ਮਾਤਾ ਜੀ ਨੂੰ ਭੱਜਣਾ ਪਿਆ, ਉੱਥੋਂ ਭੱਜ ਕਰਕੇ ਭਰਤਗੜ੍ਹ ਗਏ। ਉੱਥੋਂ ਦੇ ਰਾਜੇ ਨੇ ਕਹਿ ਦਿੱਤਾ ਮਾਤਾ ਜੀ ਇੱਥੇ ਨਹੀਂ ਆਉਣਾ, ਜੇ ਆਪ ਜੀ ਇੱਥੇ ਰਹੋਗੇ ਮੈਂ ਖੁਦ ਤੁਹਾਨੂੰ ਪਕੜ ਕਰਕੇ ਹਵਾਲੇ ਕਰ ਦੇਵਾਂਗਾ, ਸਾਡੇ ਮਨ ਦੇ ਵਿੱਚ ਡਰ ਹੈ, ਭੈ ਹੈ ਸਰਕਾਰ ਦਾ। ਫਿਰ ਮਾਤਾ ਜੀ ਜੋ ਹੈ ਮਥੁਰਾ ਦੇ ਵਿੱਚ ਆਏ, ਉੱਥੋਂ ਦਾ ਰਾਜਾ ਜਿਹੜਾ ਹੈ ਬੜਾ ਭਲਾ ਸੀ, ਉਹਨੇ ਬਹੁਤ ਵਧੀਆ ਮਾਤਾ ਜੀ ਦੀ ਮਦਦ ਕੀਤੀ, ਵਧੀਆ ਮਾਤਾ ਜੀ ਦੇ ਲਈ ਘਰ ਟਿਕਾਣਾ ਜਿਹੜਾ ਹੈ ਉਹਨੇ ਬਣਾ ਕਰਕੇ ਦੇਣਾ ਕੀਤਾ, ਉੱਥੇ ਮਾਤਾ ਜੀ ਨੇ ਚੰਗਾ ਸਮਾਂ ਬਤੀਤ ਕੀਤਾ ਹੈ। ਅਤੇ ਪਿਆਰਿਓ, ਮੈਂ ਜੋ ਕੱਲ੍ਹ ਅੰਤ ਦੇ ਵਿੱਚ ਇੱਕ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਕਿ ਉਸ ਟਾਈਮ ਦੇ ਵਿੱਚ ਕਿ ਜੇ ਆਪਾਂ ਦਿੱਲੀ ਦੇ ਵਿੱਚ ਜਾਂਦੇ ਹਾਂ, ਦਿੱਲੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਅਸਥਾਨ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਅਸਥਾਨ ਹੈ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ, ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੀ ਪਾਵਨ ਅਸਥਾਨ ਹਨ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਅਸਥਾਨ ਹੈ। ਲੇਕਿਨ ਉਸ ਟਾਈਮ ਦੇ ਵਿੱਚ, ਉਸ ਜ਼ਮਾਨੇ ਦੇ ਵਿੱਚ ਸਭ ਤੋਂ ਵੱਡਾ ਅਸਥਾਨ ਜਿਹੜਾ ਆਪ ਆਪਣੇ ਹੱਥੀਂ ਸੇਵਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਿਸ ਅਸਥਾਨ ਦੀ ਕਰਾਈ ਸੀ, ਉਹ ਸੀ ਗੁਰਦੁਆਰਾ ਰਕਾਬਗੰਜ ਸਾਹਿਬ। ਗੁਰਦੁਆਰਾ ਰਕਾਬਗੰਜ ਸਾਹਿਬ
ਜਿੱਥੇ ਸਤਿਗੁਰੂ ਮਹਾਰਾਜ ਜੀ ਦੀਆਂ ਅਸਥੀਆਂ ਫੁੱਲ ਜੋ ਵੀ ਅੰਗੀਠਾ ਜਿਹੜਾ ਹੈ ਸੰਕੋਚਨਾ ਕੀਤਾ ਉਹਨੂੰ ਉੱਥੇ ਦੱਬ ਕਰਕੇ ਵਧੀਆ ਸਾਰਾ ਥੜਾ ਬਣਾ ਕਰਕੇ ਭਾਈ ਲੱਖੀ ਸ਼ਾਹ ਜੀ ਨੇ ਤਾਂ ਪਿਆਰਿਓ ਇਹ ਅਸਥਾਨ ਨੂੰ ਕਾਇਮ ਕੀਤਾ, ਯਾਦਗਾਰ ਕਾਇਮ ਹੋ ਗਈ। ਲੇਕਿਨ ਉਹਦਾ ਸੁੰਦਰੀਕਰਨ, ਉਹਦਾ ਵਿਸ਼ਾਲ ਅਸਥਾਨ ਜਿਹੜਾ ਹੈ, ਵੱਡਾ ਗੁਰੂ ਘਰ ਮਹਿਲ ਜਿਹੜਾ, ਉਹਦੀ ਸੇਵਾ ਆਰੰਭ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰਨੀ ਕੀਤੀ ਤੇ ਕਵੀ ਰਾਜ ਜੀ ਨੇ ਬਚਨ ਕੀਤਾ ਕਿ ਉਸ ਵੇਲੇ ਉਹ ਅਸਥਾਨ ਜਿਹੜਾ ਨਾ ਉਹ ਚੰਗੀ ਤਰ੍ਹਾਂ ਬਣ ਗਿਆ। ਜਦੋਂ ਅਸਥਾਨ ਬਣ ਜਾਂਦੇ ਉਹ ਤੋਂ ਬਾਅਦ ਅਖੀਰ ਦੇ ਵਿੱਚ ਗੁੰਮਜ ਬਣਾਏ ਜਾਂਦੇ ਹਨ। ਇਹਦਾ ਮਤਲਬ ਕਿ ਉਹ ਅਸਥਾਨ ਪੂਰਾ ਬਣ ਗਿਆ, ਉੱਥੇ ਬਹੁਤ ਸੰਗਤਾਂ ਜੁੜਦੀਆਂ ਤੇ ਇਹ ਮੌਕਾ ਮਿਲ ਗਿਆ ਇਹਨਾਂ ਨੂੰ, ਬੇਈਮਾਨਾਂ ਨੂੰ। ਇਹਨਾਂ ਨੇ ਕੀ ਕੀਤਾ, ਤੁਰਕਾਂ ਨੇ ਤੇ ਨਾਲ ਬੇਨਵਾ ਜਿਹੜੇ ਹਨ ਉਹਨਾਂ ਨੂੰ ਅੱਗੇ ਲਾ ਕਰਕੇ ਉਹ ਪਾਵਨ ਗੁਰੂ ਘਰ ਜਿਹੜਾ ਉਹਨੂੰ ਤਹਿਸ ਨਹਿਸ ਕਰ ਦਿੱਤਾ, ਉਹਨੂੰ ਤੋੜ ਕਰਕੇ ਰੱਖ ਦਿੱਤਾ। ਤੇ ਉੱਥੇ ਉਹੀ ਅਸਥਾਨ ਦੇ ਉੱਤੇ ਜਿੱਥੇ ਸਾਧ ਸਿੰਘਾਂ ਜੀ, ਜੋ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨ ਕਰਦੇ ਹਾਂ, ਉੱਥੇ ਉਹਨਾਂ ਬੇਈਮਾਨਾਂ ਨੇ ਮਸੀਦ ਬਣਾ ਦਿੱਤੀ ਸੀ। ਤੇ ਇਹ ਅੱਜ ਆਪਾਂ ਵੇਖ ਸਕਦੇ ਹਾਂ ਪਿਆਰਿਓ, ਸਾਡੇ ਬਹੁਤ ਸਾਰੇ ਅਸਥਾਨ ਜਿਹੜੇ ਹਨ ਉਹਨਾਂ ਨੇ ਇੰਜ ਹੀ ਕਰਨਾ ਕੀਤਾ। ਹਿੰਦੂਆਂ ਦੇ ਨਾਲ ਵੀ ਹੋਇਆ, ਲੇਕਿਨ ਪਿਆਰਿਓ ਗੱਲ ਕਿੱਥੇ ਇਹ ਬਦਲਦੀ ਹੈ, ਕਿਉਂਕਿ ਉਹਨਾਂ ਲੋਕਾਂ ਨੇ ਹਿੰਦੂਆਂ ਦੇ ਨਾਲ ਜੋ ਹੋਇਆ ਨਾ ਪਿਆਰਿਓ, ਅੱਜ ਵੀ ਕਈ ਮੰਦਰਾਂ ਦਾ ਜਿਹੜਾ ਰੌੜਾ ਪੈਂਦਾ ਉਹਨਾਂ ਨੇ ਉਹਨੂੰ ਮੰਨ ਲਿਆ, ਉਹਨਾਂ ਨੇ ਬਦਲੇ ਨਹੀਂ ਲਏ। ਮਥੁਰਾ ਦੇ ਵਿੱਚ ਜਾਓ, ਇਹੀ ਰੌੜਾ ਹੈ। ਰਾਮ ਮੰਦਰ ਦਾ ਵੀ ਰੌੜਾ, ਕ੍ਰਿਸ਼ਨ ਜਨਮ ਦਾ ਰੌੜਾ ਹੈ, ਕਾਂਸ਼ੀ ਦੇ ਵਿੱਚ ਰੌੜਾ ਹੈ। ਇਸ ਤਰ੍ਹਾਂ ਵੱਡੇ ਵੱਡੇ ਜੋ ਹੈ ਅਸਥਾਨਾਂ ਨੂੰ ਢਾਹ ਕਰਕੇ ਉਹਨਾਂ ਨੇ ਬਣਾ ਲਿਆ, ਉਹਨਾਂ ਨੇ ਮੰਨ ਲਿਆ, ਉਹਨਾਂ ਨੇ ਵੀ ਉਹਨੂੰ ਉਂਝੀ ਰਹਿਣ ਦਿੱਤਾ। ਅੱਜ ਵੀ ਪਿਆਰਿਓ ਕੰਡੇ ਜਿਹੜੇ ਹਨ ਸਾਰਿਆਂ ਨੂੰ ਚੁੱਭਦੇ ਪਏ ਹਨ, ਲੇਕਿਨ ਗੁਰੂ ਕੇ ਖਾਲਸੇ ਨੇ ਪਿਆਰਿਓ ਇਹਨੂੰ ਨਹੀਂ ਮੰਨਿਆ। ਉਹਨਾਂ ਦਾ ਜਦੋਂ ਜ਼ੋਰ ਚੱਲਿਆ, ਬੇਸ਼ੱਕ ਪਿਆਰਿਓ ਬੰਦੇ ਦਾ ਜਦੋਂ ਜ਼ੋਰ ਚੱਲਦਾ ਨਾ, ਜਿਹਦੀ ਹਵਾ ਚੱਲਦੀ ਹੈ ਉਸ ਵੇਲੇ ਉਹ ਆਪਣੇ ਕਈ ਕੰਮ ਕਰ ਜਾਂਦੇ ਹਨ। ਉਹਨਾਂ ਦਾ ਦੌਰ ਜ਼ੋਰ ਚੱਲਿਆ, ਉਹਨਾਂ ਨੇ ਗੁਰੂ ਘਰਾਂ ਨੂੰ ਢਾਹਿਆ, ਕਈ ਗੁਰੂ ਘਰ ਦੇ ਉੱਤੇ ਕਬਜ਼ਾ ਕਰ ਲਿਆ। ਇੱਥੋਂ ਤੱਕ ਸ਼੍ਰੀ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਅਸਥਾਨ ਪਿਆਰਿਓ, ਉਹਦੇ ਉੱਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ। ਜਿਸ ਤਰ੍ਹਾਂ ਕਿ ਅਹਿਮਦ ਸ਼ਾਹ ਅਬਜ਼ਾਲੀ ਨੇ ਤਾਂ ਢਾਹ ਦਿੱਤਾ, ਮੱਸਾ ਰੰਗੜ ਨੇ ਕੀ ਕੀਤਾ ਸੀ ਪਿਆਰਿਓ, ਉੱਥੇ ਕੰਜਰਖਾਨਾ ਬਣਾ ਦਿੱਤਾ ਸੀ, ਅਯਾਸ਼ੀ ਦਾ ਅੱਡਾ ਬਣਾ ਦਿੱਤਾ ਸੀ, ਕਰ ਲਿਆ ਸੀ ਨਾ ਕਬਜ਼ਾ। ਲੇਕਿਨ ਸਿੰਘ ਚੁੱਪ ਨਹੀਂ ਰਹੇ, ਜਦੋਂ ਮੌਕਾ ਮਿਲਦਾ ਤੇ ਆਪਣੀ ਜਦੋਂ ਵਾਰੀ ਆਉਂਦੀ ਹੈ, ਭਾਜੀ ਚੰਗੀ ਤਰ੍ਹਾਂ ਮੋੜ ਦੇ, ਉਹਨਾਂ ਨੂੰ ਝਟਕਾ ਕਰਕੇ ਉਹਨਾਂ ਨੂੰ ਲਾਂਭੇ ਕਰਨਾ ਕੀਤਾ, ਫਿਰ ਤੋਂ ਆਪਣੇ ਅਸਥਾਨ ਜਿਹੜੇ ਖਾਲਸੇ ਨੇ ਕਾਇਮ ਕਰਨੇ ਕੀਤੇ ਹਨ। ਇਸ ਤਰ੍ਹਾਂ ਹੀ ਜੋ ਰਕਾਬਗੰਜ ਸਾਹਿਬ ਜੀ ਦਾ ਅਸਥਾਨ ਇਹਨਾਂ ਨੇ ਜਦੋਂ ਮਸੀਦ ਬਣਾ ਲਈ, ਬਾਅਦ ਦੇ ਵਿੱਚ ਪਿਆਰਿਓ ਜਦੋਂ ਮਿਸਲਾਂ ਦਾ ਦੌਰ ਚੱਲਿਆ, ਕਰੋੜ ਸਿੰਘੀਆ ਮਿਸਲ, ਸ਼ੂਕਰ ਚੱਕੀਆ ਹੋ ਗਿਆ, ਰਾਮਗੜੀਆ ਮਿਸਲ ਹੋ ਗਿਆ, ਨਕਈ ਹੋ ਗਿਆ, ਘਨੱਈਆ ਮਿਸਲ ਹੋ ਗਿਆ, ਇਸ ਤਰ੍ਹਾਂ ਹੀ ਸਾਰੇ 11-12 ਮਿਸਲਾਂ ਜਿਹੜੀਆਂ ਸਨ, ਇਹਨਾਂ ਨੇ ਸਾਧ ਸੰਗਤ ਜੀ ਜਦੋਂ ਜਾ ਕਰਕੇ ਦਿੱਲੀ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ, ਦਿੱਲੀ ਨੂੰ ਜਾ ਕਰਕੇ ਮੱਲ ਲੈਣਾ ਕੀਤਾ, ਤੇ ਉਸ ਵੇਲੇ ਪਿਆਰਿਓ ਬੀਬੀ ਸਮਰੂ ਜਿਹੜੀ ਹੈ ਉਹਨੇ ਵਿਚਕਾਰ ਆ ਕਰਕੇ ਦੋਵਾਂ ਦੀ ਸੁਲਾਹਨਾਮਾ ਕਰਾਉਣੀ ਕੀਤੀ ਹੈ, ਕਿਉਂਕਿ ਸਿੰਘਾਂ ਨੂੰ ਵੀ ਪਤਾ ਕਿ ਆਪਾਂ ਜੇ ਇੱਥੇ ਕਬਜ਼ਾ ਕਰਦੇ ਹਾਂ ਦਿੱਲੀ ਦੇ ਵਿੱਚ, ਆਪਣਾ ਰਾਜ ਆਪਾਂ ਇਹ ਕਰਦੇ ਹਾਂ ਤੇ ਕੰਮ ਖਰਾਬ ਹੋ ਸਕਦਾ ਹੈ। ਤੇ ਉਹਨਾਂ ਨੇ ਇੱਕ ਕੰਮ ਕਰਨਾ ਕੀਤਾ, ਉਹਨਾਂ ਦੇ ਨਾਲ ਇਹ ਕਰ ਲਿਆ ਕਿ ਠੀਕ ਹੈ ਭਾਈ, ਰਾਜ ਤੁਹਾਡਾ ਹੋਵੇਗਾ, ਬੰਦਾ ਤੁਹਾਡਾ ਗੱਦੀ ਦੇ ਉੱਤੇ ਬੈਠੇਗਾ, ਲੇਕਿਨ ਕਿ ਇਹਦੇ ਵਿੱਚ ਇੰਨਾ ਪਰਸੈਂਟ ਜਿਹੜਾ ਹੈ ਤੁਹਾਨੂੰ ਸਾਨੂੰ ਟੈਕਸ ਦੇਣਾ ਪਵੇਗਾ। ਤੇ ਇਹ ਇੱਕ ਸ਼ਰਤ ਲਾਈ ਗਈ ਤੇ ਪੂਰਾ ਦਿੱਲੀ ਦਾ ਮਾਮਲਾ ਪਿਆਰਿਓ ਆਪਣੇ ਕੰਟਰੋਲ ਦੇ ਵਿੱਚ ਲਿਆ। ਪੂਰੀ ਫੌਜ 30,000 ਜੋ ਅੱਜ ਸਥਾਨ ਇਲਾਕਾ ਵੱਜਦਾ ਉੱਥੇ ਕੀ ਸੀ ਪਿਆਰਿਓ, 30,000 ਫੌਜਾਂ ਜਿਹੜੀਆਂ ਨਾ ਉਹ ਹਰ ਵੇਲੇ ਦਿੱਲੀ ਦੇ ਵਿੱਚ ਉਹਨੂੰ ਕੰਟਰੋਲ ਕਰਨ ਦੇ ਲਈ ਤਿਆਰ ਪਰ ਤਿਆਰ ਰਹਿੰਦੀਆਂ। ਉਹ ਤੋਂ ਬਾਅਦ ਦਿੱਲੀ ਦੇ ਵਾਰ ਵਾਰ ਵੀ ਸਿੰਘਾਂ ਦੇ ਮੋਰਚੇ ਜਿਹੜੇ ਹਨ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਇੱਕਦਮ ਇਹ ਬੇਈਮਾਨਾਂ ਨੇ ਹਮਲਾ ਕਰ ਦਿੱਤਾ ਫਿਰ ਪਿੱਛੋਂ ਇਹਨਾਂ ਨੂੰ ਮਾਰਨ ਦੇ ਲਈ ਫੌਜਾਂ ਜਿਹੜੀਆਂ ਹਨ ਆਪਾਂ ਸੇਫ ਰੱਖੀਏ, ਜੋ ਦਿੱਲੀ ਦੇ ਵਿੱਚ ਚੱਲ ਗਏ ਜੋ ਫੌਜਾਂ ਚੱਲ ਗਈਆਂ ਉਹ ਤਾਂ ਉੱਥੇ ਹੀ ਸੀ, ਜੇ ਉਹਨਾਂ ਨੂੰ ਕੁਛ ਘਾਟਾ ਵਾਧਾ ਘੇਰਾ ਪੈਂਦਾ ਉਹਨਾਂ ਦੀ ਮਦਦ ਦੇ ਲਈ ਔਰ ਤਕੜੀ ਫੌਜ ਪਿੱਛੇ ਰੱਖਣੀ ਕੀਤੀ, ਇੰਝ ਇਹਨਾਂ ਨੂੰ ਕਾਬੂ ਕਰਨਾ ਕੀਤਾ। ਫਿਰ ਸਾਧ ਸੰਗਤ ਜੀ ਇੱਕ ਸਭ ਤੋਂ ਵੱਡੀ ਸ਼ਰਤ ਲਾਈ ਗਈ ਸੀ ਕਿ ਜਿੰਨੇ ਵੀ ਜਿਹੜੇ ਅਸਥਾਨ ਜਿਹੜੇ ਹਨ ਤੁਸਾਂ ਨੇ ਢਾਉਣੇ ਕੀਤੇ
ਉਹਨਾਂ ਅਸਥਾਨ ਨੂੰ ਫਿਰ ਤੋਂ ਇਹ ਆਪਾਂ ਆਬਾਦ ਕਰੀਏ। ਇਹਨਾਂ ਨੇ ਉਸ ਵੇਲੇ ਸਭ ਬਰਬਾਦ ਕਰ ਦਿੱਤਾ, ਕੋਈ ਗੁਰੂ ਘਰ ਜਿਹੜਾ ਨਹੀਂ ਰਹਿਣ ਦਿੱਤਾ। ਉਹ ਤੋਂ ਬਾਅਦ ਖਾਲਸਾ ਰਾਜ ਦੇ ਵਿੱਚ, ਮਿਸਲਾਂ ਦੇ ਰਾਜ ਦੇ ਵਿੱਚ ਸਿੰਘਾਂ ਨੇ ਪਿਆਰਿਓ, ਜੋ ਹਜ਼ੂਰ ਸਾਹਿਬ ਦੀ ਅਰਦਾਸ ਦੇ ਵਿੱਚ ਆਪਾਂ ਬੇਨਤੀ ਕਰਦੇ ਨਾ, ਸੱਤੋ ਝੰਡਿਆਂ ਜੀ ਕੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ, ਬੋਲੋ ਜੀ ਸ਼੍ਰੀ ਵਾਹਿਗੁਰੂ। ਇਸ ਤਰ੍ਹਾਂ ਸੱਤ ਝੰਡੇ ਜਿਹੜੇ ਹਨ, ਸੱਤ ਗੁਰੂ ਘਰ ਬੁੰਗੇ ਗੁਰੂ ਕੇ ਸਿੰਘਾਂ ਨੇ ਉੱਥੇ ਕਾਇਮ ਕਰਨਾ ਕੀਤਾ। ਕਈਆਂ ਨੂੰ ਲੱਗਦਾ ਕਿ ਇਹ ਗੱਲ ਜਿਹੜੀ ਹੈ ਸਪਤ ਸ੍ਰਿੰਗ ਸੋਭਿਤ ਹੈ ਜਹਾਂ, ਕਿ ਭਾਵ ਕਿ ਹੇਮਕੁੰਡ ਸਾਹਿਬ ਦੇ ਇਰਦ ਗਿਰਦ ਸੱਤ ਪਹਾੜੀਆਂ ਦੇ ਵਿੱਚ ਵੀ, ਸੱਤ ਚੋਟੀਆਂ ਦੇ ਵਿੱਚ ਨਿਸ਼ਾਨ ਸਾਹਿਬ ਹੈ, ਇਹ ਉਹਦੀ ਗੱਲ ਚੱਲ ਰਹੀ ਹੈ? ਨਹੀਂ ਪਿਆਰਿਓ, ਇਹ ਗੱਲ ਜਿਹੜੀ ਹੈ ਦਿੱਲੀ ਦੀ ਹੈ। ਜਦੋਂ ਇਹ ਅਸਥਾਨ ਦੀ ਵਾਰੀ ਆਈ, ਇੱਥੇ ਤੁਰਕਾਂ ਨੇ ਆਪਣਾ ਕਬਜ਼ਾ ਕਰ ਲਿਆ ਸੀ, ਅਸਥਾਨ ਬਣਾ ਲਿਆ। ਬਾਦਸ਼ਾਹ ਨੂੰ ਕਿਹਾ ਗਿਆ ਕਿ ਦੇਖ ਭਾਈ, ਇਹ ਤੇ ਤੂੰ ਤੇਰੀ ਮਸੀਤ ਜਿਹੜੀ ਹੈ, ਕਿਉਂਕਿ ਗੁਰੂ ਘਰ ਸੀ, ਤੁਸਾਂ ਨੇ ਢਾਹ ਕਰਕੇ ਉਹਨੂੰ ਮਸੀਤ ਬਣਾ ਲਿਆ, ਅਸੀਂ ਤੁਹਾਡਾ ਅਸਥਾਨ ਨਹੀਂ ਢਾਉਣਾ ਹੈ, ਅਸੀਂ ਕਿਹਦੇ ਉੱਤੇ ਵਾਰ ਨਹੀਂ ਕਰਦੇ ਹਾਂ, ਤੁਸੀਂ ਖੁਦ ਆਪਣੀ ਮਸੀਤ ਢਾਓ ਅਤੇ ਉਹ ਤੋਂ ਬਾਅਦ ਅਸੀਂ ਅਸਥਾਨ ਬਣਾਵਾਂਗੇ। ਰਾਜੇ ਨੇ ਕਿਹਾ ਜੇ ਮੈਂ ਇੰਜ ਕੀਤਾ, ਜੇ ਮੈਂ ਸਮਝ ਲਿਓ ਮਸੀਤ ਨੂੰ ਢਾ ਦਿੱਤਾ, ਅਤੇ ਉਸ ਵੇਲੇ ਸਾਰੇ ਮੁਸਲਮਾਨਾਂ ਨੇ ਕਾਜੀ ਮਲਾਣਿਆਂ ਨੇ ਮੇਰੇ ਮਗਰ ਪੈ ਜਾਣਾ, ਰੌਲਾ ਇਹਨਾਂ ਨੇ ਪਾ ਦੇਣਾ, ਮੈਨੂੰ ਤਖ਼ਤ ਤੋਂ ਲਾ ਦੇਣਾ, ਸਾਰੇ ਮੇਰੇ ਖਿਲਾਫ਼ ਹੋ ਕੇ ਮੈਨੂੰ ਮਾਰ ਦੇਣਗੇ, ਇਹ ਕੰਮ ਕਿਸ ਤਰ੍ਹਾਂ ਹੋ ਸਕਦਾ? ਸਿੰਘਾਂ ਨੇ ਕਹਿ ਦਿੱਤਾ, ਫਿਰ ਭਾਈ ਤੇਰੇ ਨਾਲ ਕੋਈ ਸੁਲਾਹਨਾਮਾ ਸਮਝੌਤਾ ਨਹੀਂ ਹੋ ਸਕਦਾ, ਫਿਰ ਤੂੰ ਮਰਨ ਦੇ ਲਈ ਤਿਆਰ ਹੈ, ਅਸੀਂ ਤੈਨੂੰ ਗੱਦੀ ਤੋਂ ਲਾ ਦੇਣਾ। ਉਸ ਵੇਲੇ ਇੰਨਾ ਹੀ ਪਰੇਸ਼ਾਨ ਹੋਇਆ, ਅਤੇ ਰਾਜਿਆਂ ਦੇ ਕੋਲ ਇਹ ਨੈਤਿਕਵਾਨ ਜਿਹੜੇ ਲੋਕ ਹੁੰਦੇ, ਉਹਨਾਂ ਦੇ ਕੋਲ ਤਰਕੀਬਾਂ ਬਹੁਤ ਹੁੰਦੀਆਂ। ਉਹਨੇ ਕੀ ਤਰਕੀਬ ਲਗਾਈ? ਉਹਨੇ ਕਿਹਾ ਕਿ ਜੇ ਮੈਂ ਖੁਦ ਇਹ ਕੰਮ ਕਰਦਾ ਤੇ ਕੰਮ ਖਰਾਬ ਹੋ ਜਾਵੇਗਾ, ਮੇਰੇ ਉੱਤੇ ਸਾਰਿਆਂ ਨੇ ਮੇਰੇ ਉੱਤੇ ਪੈ ਜਾਣਾ, ਮੈਨੂੰ ਤਖ਼ਤ ਤੋਂ ਲਾ ਦੇਣਾ। ਆਪਾਂ ਇਹ ਜਿਹੜੇ ਕਾਜੀ ਮੁਲਾਣੇ ਵੱਡੇ ਜਿਹੜੇ ਹਨ ਇਸਲਾਮੀ ਆਗੂ ਜਿਹੜੇ, ਇਹਨਾਂ ਨੂੰ ਵਿਚਕਾਰ ਪਾਈਏ, ਜੇ ਇਹ ਵੀ ਵਿਚਕਾਰ ਆ ਗਏ ਤਾਂ ਫਿਰ ਮੈਨੂੰ ਕੋਈ ਡਰ ਨਹੀਂ ਰਹੇਗਾ, ਮੇਰੀ ਗੱਦੀ ਨੂੰ ਖਤਰਾ ਨਹੀਂ ਰਹੇਗਾ। ਉਹਨੇ ਚਾਲ ਕੀ ਚੱਲੀ ਪਿਆਰਿਓ, ਬਹੁਤ ਦੇਖੋ, ਤੁਸੀਂ ਵੀ ਸੁਣ ਕਰਕੇ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਦੇਖੋ ਇਹ ਕੰਮ ਹੁੰਦੇ, ਸਿੰਘਾਂ ਨੇ ਕਿਹੋ ਜਿਹੇ ਕੰਮ ਕਰਾਏ। ਅੱਜ ਵੀ ਕਈ ਵਾਰੀ ਲੋਕੀ ਕੀ ਕਰਦੇ ਕਿ ਕਿਹਦੀ ਫਾਈਲ ਜਿਹੜੀ ਹੈ ਲੱਗੀ ਹੋਈ ਹੁੰਦੀ ਹੈ, ਉਹਦੇ ਵਿੱਚ ਆਪਣਾ ਕੋਈ ਕਾਗਜ਼ ਲਾ ਕਰਕੇ ਨਾ ਉਹਦੇ ਵਿੱਚੋਂ ਸਾਈਨ ਵੱਡਿਆਂ ਦੀ ਕਰਾ ਲੈਂਦੇ, ਆਪਣੇ ਕੰਮ ਕਰਾ ਲੈਂਦੇ ਹਨ। ਰਾਜੇ ਨੇ ਕੀ ਕਰਨਾ ਕੀਤਾ, ਇੱਕ ਪਿਆਰਿਓ ਉੱਥੇ ਧਰਮ ਸਭਾ ਜਿਹੜੀ ਹੈ ਮੁਸਲਮਾਨਾਂ ਦੀ, ਉਹਦੇ ਵਿੱਚ ਉਹਨਾਂ ਨੂੰ ਸੱਦਣਾ ਕੀਤਾ। ਉਹਨਾਂ ਦੇ ਕਈ ਮੁੱਦੇ ਜਿਹੜੇ ਸੀ ਨਾ, ਅਤੇ ਜਦੋਂ ਸਰਕਾਰੀ ਦਰਬਾਰੀ ਕੋਈ ਚੀਜ਼ ਪਾਸ ਹੁੰਦਾ ਉਹਨੂੰ ਲਿਖਤ ਬਣਾਉਣੀ ਪੈਂਦੀ, ਅਤੇ ਉਹਨਾਂ ਦੇ ਕਈ ਜਿਹੜੇ ਡਾਕੂਮੈਂਟ ਸਨ, ਕਈ ਜਿਹੜੇ ਵੱਡੇ ਜੋ ਕਾਗਜ਼ਾਤ ਬਣੇ ਹੋਏ ਸਨ, ਜੋ ਉਹਨਾਂ ਦੀਆਂ ਮੰਗਾਂ, ਪਹਿਲੇ ਉਹਨਾਂ ਦੇ ਕਾਗਜ਼ ਨੂੰ ਲਾਇਆ ਗਿਆ। ਉਹਨੂੰ ਲਾ ਕਰਕੇ ਫਿਰ ਪਿਆਰਿਓ ਉਹਦੇ ਵਿਚਕਾਰ ਇਹ ਵੀ ਲਿਖ ਦਿੱਤਾ, ਇਹ ਇੱਕ ਕਾਗਜ਼ ਜਿਹੜਾ ਹੈ ਬਾਦਸ਼ਾਹ ਨੇ ਲਵਾ ਦਿੱਤਾ, ਨਾਲ ਦੇ ਬੰਦਿਆਂ ਨੇ ਲਵਾ ਦਿੱਤਾ ਕਿ ਜੀ ਉਹ ਸਿੰਘਾਂ ਦਾ ਅਸਥਾਨ ਹੈ, ਗੁਰੂ ਸਾਹਿਬ ਜੀ ਦਾ ਅਸਥਾਨ ਹੈ, ਅਸੀਂ ਭਾਈਚਾਰਾ ਕਾਇਮ ਕਰਨ ਦੇ ਲਈ ਅਤੇ ਆਪਾਂ ਨੇ ਜ਼ਬਰਦਸਤੀ ਉੱਥੇ ਮਸੀਤ ਬਣਾ ਦਿੱਤੀ ਸੀ, ਉਹਨਾਂ ਦਾ ਅਸਥਾਨ ਢਾਹ ਕਰਕੇ ਆਪਾਂ ਉਹ ਅਸਥਾਨ ਨੂੰ ਢਾਹ ਕਰਕੇ ਮਸੀਤ ਨੂੰ ਢਾਹ ਕਰਕੇ ਉਹ ਥਾਂ ਵੇਲੀ ਕਰਕੇ ਉਹਨਾਂ ਨੂੰ ਦੇ ਦਈਏ। ਉਹ ਕਾਗਜ਼ ਵੀ ਇਹਨਾਂ ਨੇ ਵਿਚਕਾਰ ਲਾ ਦਿੱਤਾ। ਜਦੋਂ ਵੱਡੇ ਵੱਡੇ ਕਾਜੀ ਮੌਲਵੀ ਮੁਫਤੀ ਆਦਿਕ ਉਹਨਾਂ ਦੇ ਕੋਲ ਇਹ ਫਾਈਲ ਗਈ, ਮੈਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਆਪ ਜੀ ਨੂੰ ਸਮਝ ਆਵੇ ਫਾਈਲ ਜਿਸ ਤਰ੍ਹਾਂ ਬਣਦੀਆਂ, ਕਈ ਉਹਦੇ ਵਿੱਚ ਕਾਗਜ਼ਾਤ ਦਸਤਾਵੇਜ਼ ਸਨ ਜਿਹਦੇ ਵਿੱਚ ਦਸਤਖਤ ਕਰਾਉਣੇ ਸਨ। ਜਦੋਂ ਉਹ ਫਾਈਲ ਗਈ ਤੇ ਉਸ ਵੇਲੇ ਨਾ ਉਹ ਬੰਦਿਆਂ ਨੇ ਕਿਹਾ ਜੀ ਆਹ ਦੇਖੋ ਤੁਸੀਂ ਕੁਛ ਮੰਗ ਰੱਖੀ ਸੀ ਤੇ ਉਹਨਾਂ ਨੂੰ ਪੂਰਾ ਕੀਤਾ ਹੈ, ਆਹ ਪੜ੍ਹ ਲਿਓ ਤੇ ਇਹਦੇ ਉੱਤੇ ਦਸਤਖਤ ਕਰਨਾ ਕਰੋ, ਤੇ ਉਹਨਾਂ ਨੇ ਦਸਤਖਤ ਕਰਨਾ ਕੀਤਾ। ਕੋਈ ਵੀ ਵਿਅਕਤੀ ਪਿਆਰਿਓ ਜਦੋਂ ਇੱਕ ਦੋ ਕਾਗਜ਼ ਹੋਣ ਆਪਾਂ ਵੀ ਕੀ ਕਰਦੇ ਹਾਂ ਚੰਗੀ ਤਰ੍ਹਾਂ ਉਹਨੂੰ ਪੜ੍ਹਦੇ ਹਾਂ, ਲੇਕਿਨ ਜਦੋਂ ਬਹੁਤ ਸਾਰੇ ਡਾਕੂਮੈਂਟ ਕਾਗਜ਼ ਹੋਣ ਆਪਾਂ ਨਹੀਂ ਪੜ੍ਹਦੇ, ਆਪਾਂ ਕਹਿੰਦੇ ਹਾਂ ਜੀ ਅਗਲਾ ਵੀ ਜਿੱਦ ਕਰਦਾ ਚਲੋ ਛੇਤੀ ਸਾਈਨ ਕਰੋ, ਆਪਾਂ ਸਾਈਨ ਕਰ ਦਿੰਦੇ ਹਾਂ। ਬੈਂਕਾਂ ਦੇ ਵਿੱਚ ਲੋਨ ਆਦਿਕ ਚੱਕਣਾ ਹੁੰਦਾ 100-100 ਸਾਈਨ ਕਰਨੀ ਪੈਂਦੀ ਆ, ਆਪਾਂ ਹਰ ਕਾਗਜ਼ ਥੋੜ੍ਹੀ ਪੜ੍ਹਦੇ ਵੇਖਦੇ ਹਾਂ, ਅਗਲਾ ਵੀ ਬੋਲਦਾ ਚਲੋ ਜੀ ਸਾਈਨ ਕਰੋ ਛੇਤੀ ਕਰੋ ਮੈਂ ਵੀ ਜਾਣਾ ਕਰਕੇ। ਉਹਨਾਂ ਨੇ ਕੀ ਕੀਤਾ, ਸਾਹਮਣੇ ਤਾਂ ਚੰਗੇ ਕਾਗਜ਼ ਲਾਏ, ਉਹਨਾਂ ਦੇ ਮਤਲਬ ਦੇ ਲਾਏ, ਉਹਨਾਂ ਨੇ ਉਹ ਪੜ੍ਹਿਆ, ਉੱਥੇ ਦਸਤਖਤ ਕਰਦੇ ਰਹੇ, ਵਿਚਕਾਰ ਉਹ ਵੀ ਜਿਹੜਾ ਇਹ ਕਾਗਜ਼ ਲਾ ਦਿੱਤਾ ਅਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਾਜ਼ੀਆਂ ਮੁਲਾਣਿਆਂ ਨੇ ਦਸਤਖਤ ਕਰਕੇ ਦੇ ਦਿੱਤੇ।

ਕਾਗਜ਼ ਜਿਹੜਾ ਕੱਢ ਕੇ ਦਿਖਾ ਦਿੱਤਾ ਕਿ ਇਹਦੇ ਵਿੱਚ ਦੇਖੋ ਮੇਰੇ ਨਾਲ ਤੁਸੀਂ ਵੀ ਫਸੋਗੇ। ਇਹ ਮੇਰੇ ਉੱਤੇ ਕੋਈ ਗੱਲ ਆਈ ਤੇ ਮੈਨੇ ਕਹਿ ਦੇਣਾ ਤੇ ਦੇਖੋ ਜੀ ਇਹ ਕਾਜ਼ੀਆਂ ਮੌਲਵੀਆਂ ਨੇ ਇਹ ਖੁਦ ਸਾਈਨ ਕਰਕੇ ਦਸਤਖਤ ਕਰਕੇ ਦਿੱਤੇ ਕਿ ਜੀ ਉਹ ਮਸੀਤ ਜਿਹੜੀ ਹੈ ਗੈਰ ਕਾਨੂੰਨੀ ਹੈ, ਉਹ ਸਿੱਖਾਂ ਦਾ ਸਥਾਨ ਸੀ ਤੇ ਮਸੀਤ ਨੂੰ ਢਾ ਕਰਕੇ ਉਹ ਥਾਂ ਜਿਹੜੀ ਹੈ ਸਿੰਘਾਂ ਨੂੰ ਦਿੱਤੀ ਜਾਵੇ। ਤੁਸੀਂ ਖੁਦ ਦਸਤਖਤ ਕੀਤਾ, ਉਹਨਾਂ ਨੇ ਕਿਹਾ ਅਸੀਂ ਪੜ੍ਹਿਆ ਨਹੀਂ ਤੇ ਉਹ ਰਾਜਾ ਕਹਿਣ ਲੱਗਾ ਪੜ੍ਹਨ ਦੀ ਗੱਲ ਥੋੜ੍ਹੀ ਆ, ਹੁਣ ਦਸਤਖਤ ਹੋ ਗਏ, ਮੇਰੇ ਉੱਤੇ ਕੋਈ ਗੱਲ ਆਈ ਤੇ ਮੈਂ ਤੁਹਾਨੂੰ ਵੀ ਨਹੀਂ ਛੱਡਣਾ। ਉਸ ਵੇਲੇ ਉਹ ਸਾਰੇ ਜਿਹੜੇ ਕਾਜ਼ੀ ਮੌਲਵੀ ਵੀ ਡਰ ਗਏ, ਉਹ ਕਹਿਣ ਲੱਗੇ ਚੱਲ ਭਾਈ ਇਹਨੂੰ ਪਰਦੇ ਵਿੱਚ ਰਹਿੰਦੇ ਚੁੱਪ, ਅਸੀਂ ਵੀ ਚੁੱਪ ਤੇ ਤੂੰ ਵੀ ਚੁੱਪ, ਸਾਰੇ ਚੁੱਪ ਹੋ ਗਏ ਤੇ ਉਹ ਮਸੀਤ ਨੂੰ ਢਾ ਕਰਕੇ ਉੱਥੇ ਫਿਰ ਪਿਆਰਿਓ ਗੁਰੂ ਘਰ ਜਿਹੜਾ ਸਥਾਪਿਤ ਕਰਨਾ ਕੀਤਾ ਹੈ। ਦੇਖੋ ਗੱਲ ਜਿਹੜੀ ਹੈ, ਕੱਲ ਬਚਨ ਆਇਆ ਸੀ ਨਾ ਕਵੀ ਰਾਜ ਜੀ ਨੇ, ਕਿਉਂਕਿ ਇਹ ਵਾਕਿਆਤ ਜੋ ਹੈ ਉਹਨਾਂ ਨੇ ਕਿਉਂਕਿ ਪੰਥ ਪ੍ਰਕਾਸ਼ ਦੇ ਵਿੱਚ ਪੰਥ ਦੀ ਗੱਲ, ਪੰਥ ਪ੍ਰਕਾਸ਼ ਦੇ ਵਿੱਚ ਉਹਦੇ ਵਿੱਚ ਭਾਈ ਰਤਨ ਸਿੰਘ ਜੀ ਆਦਿਕਾਂ ਨੇ ਖੁੱਲ੍ਹ ਕੇ ਇਹਦਾ ਵੇਰਵਾ ਦਿੱਤਾ। ਇਹ ਗੁਰੂ ਸਾਹਿਬ ਜੀ ਦੀ ਕਥਾ ਸੀ ਤਾਂ ਕਰਕੇ ਉਹਨਾਂ ਨੇ ਬਸ ਇੰਨਾ ਕੁ ਉਹਦੇ ਵਿੱਚ ਕੋਟ ਕੀਤਾ ਕਿ ਤੁਰਕਾਂ ਨੇ ਉਹ ਗੁਰੂ ਘਰ ਗੁਰਦੁਆਰਾ ਰਕਾਬਗੰਜ ਸਾਹਿਬ ਢਾ ਦਿੱਤਾ, ਢਾ ਕਰਕੇ ਉਹਦੀ ਥਾਂ 'ਤੇ ਮਸੀਦ ਬਣਾਈ। ਮੈਂ ਉਹ ਸਾਖੀ ਨੂੰ ਪੂਰਾ ਕੀਤਾ ਕਿ ਉਹਨਾਂ ਨੇ ਤਾਂ ਬਣਾ ਲਈ, ਫਿਰ ਬਾਅਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਪਿਆਰਿਓ ਉਹਨਾਂ ਦੇ ਹੱਥੋਂ ਹੀ ਉਹਨਾਂ ਦੀ ਮਸੀਤ ਨੂੰ ਟਵਾ ਕਰਕੇ ਆਪਣਾ ਅਸਥਾਨ ਕਾਇਮ ਕਰਨਾ ਕੀਤਾ। ਅੱਜ ਵੀ ਪਿਆਰਿਓ ਉਹ ਅਸਥਾਨ ਜਿਹਦੇ ਆਪਾਂ ਦਰਸ਼ਨ ਕਰਦੇ ਹਾਂ। ਇੱਕ ਵਾਰੀ ਪਿਆਰਿਓ ਮੈਂ ਔਰ ਇੱਕ ਬੇਨਤੀ ਕਰਦਾ ਜਾਵਾਂ, ਇਹ ਖਾਲਸੇ ਦੀ ਸਤਰਤਾ ਹੈ, ਚੜ੍ਹਦੀ ਕਲਾ ਹੈ। ਤੇ ਕੀ ਹੋਇਆ ਸੀ ਕਿ ਜਦੋਂ ਰਾਇਸੀਨਾ ਹਿੱਲ ਪਹਿਲੇ ਤਾਂ ਖਾਲੀ ਸੀ ਪਿਆਰਿਓ, ਲੇਕਿਨ ਅੰਗਰੇਜ਼ਾਂ ਦੇ ਵੇਲੇ ਉਹਨਾਂ ਨੇ ਜਦੋਂ ਕਿਹਾ ਕਿ ਇੱਥੇ ਪਹਿਲੇ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਈਸਟ ਇੰਡੀਆ ਕੰਪਨੀ ਕਲਕੱਤਾ ਦੇ ਵਿੱਚ ਸੀ, ਉੱਥੋਂ ਰਾਜ ਚਲਾਉਂਦੇ ਸਨ, ਫਿਰ ਦਿੱਲੀ ਦੇ ਵਿੱਚ ਉਹਨਾਂ ਨੇ ਜਦੋਂ ਆਪਣਾ ਨਿਜ਼ਾਮ ਸਥਾਪਿਤ ਕਰਨਾ ਕੀਤਾ, ਇੱਥੇ ਉਹ ਚਾਹੁੰਦੇ ਸੀ ਕਿ ਭਾਈ ਆਪਾਂ ਬੈਠ ਕੇ ਰਾਜ ਕਰੀਏ, ਅਤੇ ਉਹਨਾਂ ਨੇ ਉੱਥੇ ਫਿਰ ਰਾਸ਼ਟਰਪਤੀ ਭਵਨ ਹੋ ਗਿਆ, ਸੰਸਦ ਭਵਨ, ਜੋ ਵੀ ਭਵਨ ਜਿਹੜੇ ਜਦੋਂ ਉਹ ਬਣਾ ਰਹੇ ਸੀ ਨਾ ਪਿਆਰਿਓ, ਤਾਂ ਕੀ ਹੋਇਆ ਉਸ ਵੇਲੇ ਤੇ ਜੋ ਗੁਰੂ ਘਰ ਦੀ ਕੰਧ ਲੱਗਦੀ ਹੈ, ਗੁਰੂ ਘਰ ਦੀ ਖੁੱਲ੍ਹੀ ਥਾਂ ਸੀ, ਇਹਨਾਂ ਨੂੰ ਲੱਗਿਆ ਕਿ ਆਪਾਂ ਪਿੱਛੋਂ ਕੀ ਕਰੀਏ, ਕੰਧ ਢਾ ਕਰਕੇ ਉਹ ਵੀ ਜਿਹੜਾ ਨਕਸ਼ਾ ਬਣਾਇਆ ਸੀ, ਅਤੇ ਉਹਨਾਂ ਨੇ ਕਿਹਾ ਕਿ ਉਹ ਪਿਛਲਾ ਪੂਰਾ ਹਿੱਸਾ ਜਿਹੜਾ ਆਪਾਂ ਆਪਣੇ ਕਵਰ ਦੇ ਵਿੱਚ ਰੱਖ ਲੈ ਲਈਏ, ਗੁਰੂ ਘਰ ਦਾ ਜਿਹੜਾ ਅਸਥਾਨ ਗੁਰੂ ਘਰ ਨੂੰ ਛੱਡ ਕਰਕੇ ਅਤੇ ਨਾਲ ਦੀ ਕੰਧ ਦੇ ਉਹਨੂੰ ਢਾ ਕਰਕੇ ਆਪਣਾ ਜਿਹੜਾ ਹੈ ਇਹ ਬਣ ਜਾਵੇਗਾ ਵਧੀਆ, ਅਤੇ ਇਹ ਜੋ ਉਹ ਬਣਾਉਣਾ ਚਾਹੁੰਦੇ ਬਣ ਜਾਵੇਗਾ। ਉਹਨਾਂ ਨੇ ਕੀ ਕੀਤਾ ਸੀ ਪਿਆਰਿਓ, ਉਹਨਾਂ ਨੂੰ ਲੱਗਿਆ ਕਿ ਕੌਣ ਪੁੱਛਣ ਵਾਲਾ ਸਰਕਾਰੀ ਦਰਬਾਰੀ, ਉਹਨਾਂ ਨੇ ਜਾ ਕਰਕੇ ਉਹ ਕੰਧ ਨੂੰ ਢਾ ਦਿੱਤਾ, ਗੁਰੂ ਘਰ ਦੀ ਕੰਧ ਨੂੰ ਢਾ ਦਿੱਤਾ, ਉੱਥੇ ਰੌੜਾ ਪੈ ਗਿਆ, ਫਿਰ ਲਾਠੀਚਾਰਜ ਆਦਿਕ ਹੋਇਆ। ਅਤੇ ਉਹ ਤੋਂ ਬਾਅਦ ਇਹ ਗੱਲ ਬਹੁਤ ਜ਼ਿਆਦਾ ਪੱਖ ਗਈ ਸਿੰਘਾਂ ਨੂੰ, ਜਦੋਂ ਪਤਾ ਚੱਲਿਆ ਕਿ ਗੁਰੂ ਘਰ ਦੀ ਜ਼ਮੀਨ ਜਿਹੜੀ ਹੈ ਇਹ ਹਥਿਆਣਾ ਚਾਹੁੰਦੇ, ਕਬਜ਼ਾ ਕਰਨਾ ਚਾਹੁੰਦੇ, ਖਾਲਸਾ ਪਿਆਰੇ ਉੱਥੇ ਇਕੱਠਾ ਹੋ ਗਿਆ, ਸਾਰੇ ਸਿੰਘ ਉੱਥੇ ਆ ਗਏ, ਪੰਜਾਬ ਤੋਂ ਇੰਨਾ ਤਗੜਾ ਮੋਰਚਾ ਲੱਗਿਆ। ਫਿਰ ਉਹ ਤੋਂ ਬਾਅਦ ਕਈ ਦਿਨ ਆ ਮੋਰਚਾ ਲੱਗਿਆ, ਬਾਅਦ ਦੇ ਵਿੱਚ ਅੰਗਰੇਜ਼ ਸਰਕਾਰ ਨੂੰ ਪਿੱਛੇ ਹਟਣਾ ਪਿਆ, ਉਹਨਾਂ ਨੂੰ ਮਾਫ਼ੀ ਮੰਗਣੀ ਪਈ, ਜੋ ਕੰਧ ਉਹਨਾਂ ਨੇ ਢਾਈ ਸੀ ਉਹ ਫਿਰ ਤੋਂ ਕੰਧ ਬਣਾ ਕਰਕੇ ਦੇ ਦਿੱਤੀ। ਅੱਜ ਵੀ ਪਿਆਰਿਓ ਇਹ ਇਤਿਹਾਸ ਕਾਇਮ ਹੈ, ਕੰਧ ਢਾ ਕਰਕੇ ਚਾਹੁੰਦੇ ਸੀ ਕਿ ਥੋੜ੍ਹੀ ਕੁ ਥਾਂ ਆਪਾਂ ਮੰਨ ਲਈਏ, ਲੇਕਿਨ ਸਿੰਘ ਦੇਖੋ ਚੜ੍ਹਦੀ ਕਲਾ ਵਾਲੇ ਉਹਨਾਂ ਨੇ ਕਿਹਾ ਤੁਸੀਂ ਇਹ ਜ਼ਿਆਦੀ ਨਹੀਂ ਕਰ ਸਕਦੇ, ਗੁਰੂ ਘਰ ਦੀ ਥਾਂ ਨੂੰ ਇੰਝ ਹੜੱਪ ਨਹੀਂ ਕਰ ਸਕਦੇ ਹੋ। ਇਸ ਤਰ੍ਹਾਂ ਬਹੁਤ ਸਾਰੇ ਪੰਥ ਦੇ ਵਿੱਚ ਸਾਕੇ ਵਰਤੇ। ਆਓ ਸਾਧ ਸੰਗਤ ਜੀ, ਆਪਾਂ ਅਗਲੀ ਕਥਾ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ

0: ਨੇ ਜਾ ਕਰਕੇ ਬਹੁਤ ਲੰਬਾ ਸਮਾਂ ਜੋ ਹੈ ਮਥੁਰਾ ਦੇ ਵਿੱਚ ਇੱਥੇ ਜਾ ਕਰਕੇ ਵਾਸਾ ਕਰਨਾ ਕੀਤਾ ਹੈ, ਕਿਉਂਕਿ ਮਾਤਾ ਸੁੰਦਰੀ ਜੀ ਨੇ ਸਾਧ ਸੰਗਤ ਜੀ ਬਹੁਤ ਲੰਬੇਰੀ ਬਹੁਤ ਵੱਡੀ ਆਰਬਲਾ ਨੂੰ ਮਾਤਾ ਜੀ ਨੇ ਭੋਗਣਾ ਕੀਤਾ।
1: ਦੇਹ ਹੋਈ ਜਰ ਜਰੀ,
0: ਤੇ ਮਾਤਾ ਜੀ ਦਾ ਸਰੀਰ, ਕਿਉਂਕਿ ਇਹ ਤਨ ਜਜਰੀ ਹੈ ਭਾਈ, ਇਸ ਤਨ ਕਾ ਜਰਾ ਪਹੁੰਚੈ ਆਏ, ਭਾਵ ਕੇ ਸਰੀਰ ਜਿਹੜਾ ਨਾ ਸਾਧ ਸੰਗਤ ਜੀ, ਭਾਵੇਂ ਤੁਸੀਂ ਜੋ ਮਰਜ਼ੀ ਕਰਨਾ ਕਰੋ, ਜਿੰਨੀਆਂ ਮਰਜ਼ੀਆਂ ਖੁਰਾਕਾਂ ਖਾਓ, ਜੋ ਮਰਜ਼ੀਆਂ ਦਵਾਈਆਂ, ਜੋ ਮਰਜ਼ੀ ਲੈਣਾ ਲਓ, ਲੇਕਿਨ ਇੱਕ ਵਾਰੀ ਜਦੋਂ ਬੁਢਾਪਾ ਆ ਜਾਂਦਾ, ਇੱਕ ਸਮੇਂ ਤੋਂ ਬਾਅਦ ਖੁਦ ਬਾ ਖੁਦ ਪਿਆਰਿਓ ਸਰੀਰ ਅੰਦਰੋਂ ਹੀ ਗਲਣਾ ਸ਼ੁਰੂ ਹੋ ਜਾਂਦਾ। ਉਹ ਹੀ ਸਰੀਰ ਦੇਖੋ ਜਵਾਨੀ ਦੇ ਵਿੱਚ ਕਿਸ ਤਰ੍ਹਾਂ ਨੌ ਬਰ ਨੌ ਹੁੰਦਾ, ਤਿਆਰ ਪਰ ਤਿਆਰ ਹੁੰਦਾ, ਲੇਕਿਨ ਇੱਕ ਸਮੇਂ ਤੋਂ ਬਾਅਦ ਜਦੋਂ ਬੁਢਾਪਾ ਆ ਜਾਵੇ ਸਰੀਰ ਗਲਣਾ ਸ਼ੁਰੂ ਹੋ ਜਾਂਦਾ ਹੈ, ਜਰਜਰੀ ਦੇਹੀ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਮਾਤਾ ਜੀ ਵੀ ਬਿਰਧ ਅਵਸਥਾ ਦੇ ਵਿੱਚ ਗਏ ਹਨ, ਤੇ ਮਾਤਾ ਜੀ ਦਾ

0: ਨੇ ਕੀ ਕੀਤਾ ਦੇਖੋ, ਬਹੁਤ ਸ਼ਰਧਾ ਭਾਵਨਾ ਦੇ ਨਾਲ ਦਸਵੰਧ ਦੀ ਮਾਇਆ ਔਰ ਵੀ ਕਾਰ ਭੇਟਾ ਆਦਿਕ ਨਾਂ ਉਹ ਲਿਆ ਕਰਕੇ ਮਾਤਾ ਜੀ ਦੇ ਅੱਗੇ ਅਰਪਣ ਕਰਦੇ ਚੜਾਉਂਦੇ ਹਨ। ਮਾਤਾ ਸੁੰਦਰੀ ਜੀ ਦੀ ਬਹੁਤ ਜ਼ਿਆਦਾ ਪੂਜਾ ਕਰਦੇ ਮਾਤਾ ਜੀ ਦੇ ਆ ਕਰਕੇ ਦਰਸ਼ਨ ਸਪਰਸ਼ਨ ਕਰਦੇ ਹਨ। ਇਹੀ ਕਹਿੰਦੇ ਕਿ ਦੇਖੋ ਇਹ ਸਤਿਕਾਰਯੋਗ ਸਤਿਗੁਰੂ ਮਹਾਰਾਜ ਜੀ ਦੀ ਧਰਮ ਸੁਪਤਨੀ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਜੀ ਹਨ।
1: ਸਕੇਲਨ ਧਨ ਸਮੁਦਾਇਆ
0: ਤੇ ਹੋਤ ਸਕੇਲਨ ਬਹੁਤ ਜ਼ਿਆਦਾ

0: ਜਿਹੜਾ ਸ਼ਾਸਤਰ ਦੇ ਵੀ ਜਿਹਨੇ ਦਰਸ਼ਨ ਕਰ ਲਏ ਇਹ ਸ਼ਾਸਤਰਾਂ ਵਿੱਚੋਂ ਉਹਨੂੰ ਸਾਡੇ ਦਰਸ਼ਨਾਂ ਦੀ ਪ੍ਰਾਪਤੀ ਹੋ ਜਾਵੇਗੀ। ਤੋ ਕਈ ਸਾਰੀਆਂ ਸੰਗਤਾਂ ਪਿਆਰਿਓ ਆ ਕਰਕੇ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਾਸਤਰ ਜਿਹੜੇ ਉਹਦੇ ਦਰਸ਼ਨ ਕਰਦੇ ਹਨ। ਹੁਣ ਹਠੀ ਸਿੰਘ ਜਿਹੜਾ ਤੇ ਜਿਹੜਾ ਅਜੀਤ ਸਿੰਘ ਦਾ ਅੱਗੇ ਲੜਕਾ ਜਿਹੜਾ ਹੈ ਉਹਦੇ ਕੋਲ ਵੀ ਪਿਆਰਿਓ ਬੈਠੀ ਬਿਠਾਈ ਮਾਇਆ ਆ ਰਹੀ ਹੈ ਤੇ ਉਹ ਬਹੁਤ ਵਧੀਆ ਪੈਸਿਆਂ ਨੂੰ ਖਰਚਾ ਕਰ ਰਿਹਾ ਤੇ ਉਹਨੇ ਕੀ ਕੀਤਾ ਫਿਰ, ਕਿਉਂਕਿ ਜਦੋਂ ਪੈਸਾ ਥਾ ਆ ਜਾਵੇ, ਯਾਦ ਰੱਖੋ ਪਿਆਰਿਓ ਬੱਚਿਆਂ ਦੇ ਕੋਲ ਕੋਈ ਵੀ ਬੱਚਾ ਹੋਵੇ ਜਦੋਂ ਆਪਾਂ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਉਹਨਾਂ ਦੇ ਹੱਥ ਵਿੱਚ ਪੈਸਾ ਆ ਜਾਂਦਾ ਕਾਰੋਬਾਰ ਆ ਜਾਂਦਾ ਬਹੁਤ ਜ਼ਿਆਦਾ ਉਹ ਸਮਾਂ ਜਿਹੜਾ ਨਾ ਪਿਆਰਿਓ ਵਿਅਰਥ ਦਾ ਪੈਸਾ ਫੁਕੜ ਦਾ ਪੈਸਾ ਬੱਚਿਆਂ ਕੋਲ ਆ ਜਾਵੇ ਪਿਆਰਿਓ ਉਹਨਾਂ ਨੂੰ ਕਦਰ ਨਹੀਂ ਹੁੰਦੀ ਉਹਦੇ ਨਾਲ ਉਹ ਅਯਾਸ਼ੀਆਂ ਕਰਦੇ ਹਨ। ਉਹੀ ਜਦੋਂ ਕੋਈ ਬੱਚਾ ਪਿਆਰਿਓ ਆਪਣੀ ਮਿਹਨਤ ਦੀ ਕਰਕੇ ਖੱਟੀ ਕਮਾਈ ਕਰਕੇ ਖਾਂਦਾ ਉਹਨੂੰ ਪੈਸਿਆਂ ਦੀ ਕਦਰ ਹੁੰਦੀ ਹੈ ਕੀਮਤ ਹੁੰਦੀ ਹੈ ਫਿਰ ਉਹਨੂੰ ਪੁੱਛੋ ਕਿ ਭਾਈ ਆ ਥੋੜ੍ਹਾ ਜਿਹਾ ਆਪਾਂ ਆ ਖਾ ਲਈਏ ਭਾਈ ਆ ਇੱਥੇ ਘੁੰਮ ਕੇ ਆਈਏ ਉਹ ਕਹਿੰਦਾ ਨਹੀਂ ਭਾਈ ਐਵੇਂ ਫਾਲਤੂ ਦਾ ਕਿਉਂ ਖਰਚਾ ਕਰਨਾ ਇਹਦੇ ਨਾਲ ਕੀ ਆਪਣਾ ਕੁਛ ਇਹ ਹੋ ਜਾਣਾ ਚਲੋ ਰਹਿਣ ਦਿਓ। ਲੇਕਿਨ ਪਿਆਰਿਓ ਫੁਕੜ ਦੀ ਵਾਧੂ ਕਮਾਈ ਹੋਵੇ ਬਾਪ ਦੀ ਕਮਾਈ ਹੋਵੇ ਤੇ ਬੱਚੇ ਕਹਿੰਦੇ ਕੋਈ ਗੱਲ ਨਹੀਂ ਹੈ ਭਾਈ ਖਰਚਿਓ ਔਰ ਕੀ ਲੱਗਦਾ ਔਰ ਜ਼ਿਆਦਾ ਪੈਸਾ ਦਿਓ ਔਰ ਜ਼ਿਆਦਾ ਪੈਸਾ ਦੇ ਕਰਕੇ ਆਪਾਂ ਕੰਮ ਕਰਨਾ ਹੈ। ਸੋ ਕਹਿਣ ਦਾ ਮਤਲਬ ਪਿਆਰਿਓ ਉਹਨਾਂ ਨੂੰ ਪੈਸਿਆਂ ਦੀ ਕਦਰ ਨਹੀਂ ਹੁੰਦੀ ਫਿਰ ਕੀ ਹੁੰਦਾ ਕਿ ਜਦੋਂ ਪੈਸਿਆਂ ਦੀ ਕਦਰ ਨਾ ਹੋਵੇ ਬੰਦਿਆਂ ਕੋਲ ਬੱਚਿਆਂ ਕੋਲ ਉਹ ਬੱਚਿਆਂ ਦਾ ਵਿਗੜਨ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ। ਉਹ ਬੱਚੇ ਫਿਰ ਦੇਖੋ ਕਿਉਂਕਿ ਅਥਾ ਪੈਸਾ ਕੱਚੀ ਉਮਰ ਦੇ ਵਿੱਚ ਜਦੋਂ ਸਿਆਣਪ ਨਾ ਹੋਵੇ ਉਸ ਵੇਲੇ ਆ ਜਾਵੇ ਤਾਂ ਪਿਆਰਿਓ ਉਹ ਬੱਚੇ ਜਿਹੜੇ ਵਿਗੜ ਜਾਂਦੇ ਆਪਾਂ ਵੇਖਦੇ ਨਾ ਕਈ ਬੱਚੇ ਤੇ ਉਹ ਇੰਜੀ ਵਿਗੜੇ ਹੋਏ ਹੁੰਦੇ ਹਨ ਇੰਨੇ ਫਿਰ ਵਿਗੜ ਜਾਂਦੇ ਪੈਸਾ ਸਿਰ ਚੜ ਕੇ ਬੋਲਦਾ ਕਿਉਂਕਿ ਮਾਤਾ ਜੀ ਬਿਰਧ ਹੋ ਚੁੱਕੇ ਹਨ ਤੇ ਇਹਨੇ ਕੀ ਕੀਤਾ ਪਿਆਰਿਓ ਉਹਦਾ ਫਾਇਦਾ ਚੱਕਿਆ ਪੈਸਾ ਜਿਹੜਾ ਆਉਂਦਾ ਤੇ ਉਹਨੂੰ ਰੱਖ ਲੈਣਾ ਤੇ ਜੋ ਬਾਪ ਜਿਹੜਾ ਕੰਮ ਕਰਦਾ ਸੀ ਉਹਨੇ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਟੌਰ ਆਦਿਕ ਕਰਨਾ ਬਹੁਤ ਸ਼ੁਕੀਨੀਆਂ ਕਰਨੀਆਂ
1: ਸਿੱਖ ਸੰਗਤ ਮਿਲ ਸਭਾ
0: ਤੇ ਮਾਤਾ ਜੀ ਦੇ ਨਾਲ ਰਹਿੰਦਾ ਚਲੋ ਕਿਉਂਕਿ ਗੁਰੂ ਘਰ ਦੇ ਵਿੱਚ ਪਿਆਰਿਓ ਜਿਹੜੇ ਕੁੱਤੇ ਵੀ ਰਹਿੰਦੇ ਨਾ ਸੱਚ ਜਾਣੋ ਨਾ ਗੁਰੂ ਘਰ ਦੇ ਕੂਕਰਾਂ ਦੀ ਵੀ ਸੰਗਤ ਪੂਜਾ ਕਰਦੀ ਹੈ ਇਹੀ ਤਾਂ ਕਰਕੇ ਪੂਜਾ ਕਰਦੀ ਜੀ ਇਹ ਕੂਕਰ ਗੁਰੂ ਘਰ ਦਾ ਹੈ ਗੁਰੂ ਘਰ ਦੇ ਵਿੱਚ ਰਹਿਣ ਕਰਕੇ ਪਿਆਰਿਓ ਇਹਦੀ ਵੀ ਬੜੀ ਪੂਜਾ ਹੋ ਰਹੀ ਹੈ ਮਨਤਾ ਹੋ ਰਹੀ ਹੈ ਜਿਸ ਤਰ੍ਹਾਂ ਇਹਨੇ ਪਿਤਾ ਦਾ ਸਮਾਜ ਜਿਹੜਾ ਹੈ ਕਾਰੋਬਾਰ ਸੁਣਿਆ ਸੀ ਤੇ ਇਹਨੇ ਵੀ ਪਿਆਰਿਓ ਅੱਗੇ ਜਾ ਕਰਕੇ ਇਸ ਤਰ੍ਹਾਂ ਹੀ ਉਹਨੇ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕੱਲ ਵੀ ਦਾਸ ਨੇ ਬੇਨਤੀ ਕੀਤੀ ਕੁਛ ਗੱਲ ਜਿਹੜੀ ਨਾ ਪਿਆਰਿਓ ਜਿਸ ਤਰ੍ਹਾਂ ਜੈਨੇਟਿਕ ਗੱਲ ਹੁੰਦੀਆਂ ਅੱਜ ਮੈਡੀਕਲ ਸਾਇੰਸ ਵਾਲੇ ਵੀ ਜੋ ਬੋਲਦੇ ਨਾ ਕਿ ਜੈਨੇਟਿਕਲੀ ਕਈਆਂ ਨੂੰ ਬਿਮਾਰੀਆਂ ਆ ਜਾਂਦੀਆਂ ਕਿਤੇ ਮਾਂ ਦੇ ਕੋਲ ਮਾਂ ਨੂੰ ਕੋਈ ਬਿਮਾਰੀ ਹੈ ਬਾਪ ਦੇ ਕੋਲ ਕੋਈ ਬਿਮਾਰੀ ਆ ਉਹ ਬਿਮਾਰੀ ਬੱਚਿਆਂ ਨੂੰ ਆ ਜਾਂਦੀ ਕਈ ਵਾਰੀ ਪਿਆਰਿਓ ਮਾਂ ਬਾਪ ਸਵਸਥ ਹੁੰਦੇ ਬੱਚਿਆਂ ਨੂੰ ਕੋਈ ਇਹੋ ਜਿਹਾ ਰੋਗ ਲੱਗਦਾ ਫਿਰ ਉਹਦਾ ਜਦੋਂ ਪਤਾ ਕੀਤਾ ਜਾਂਦਾ ਪਤਾ ਲੱਗਦਾ ਜੀ ਇਹਦੇ ਦਾਦੇ ਤੋਂ ਜਾਂ ਇਹਦੇ ਪੜਦਾਦੇ ਨੂੰ ਆ ਬਿਮਾਰੀ ਸੀ ਉਹ ਇਹਦੇ ਕੋਲ ਆਈ ਕਈ ਵਾਰੀ ਕਈਆਂ ਦੇ ਕੋਲ ਲੁਕ ਜਾਂਦੀ ਕਈਆਂ ਦੇ ਕੋਲ ਪ੍ਰਗਟ ਹੋ ਜਾਂਦੀ ਹੈ ਸੋ ਸੁਭਾਵ ਵੀ ਜਿਹੜਾ ਹੈ ਕਈ ਵਾਰੀ ਬੰਦਿਆਂ ਦਾ ਸੁਭਾਵ ਜਿਹੜਾ ਹੁੰਦਾ ਉਹ ਉਹਨਾਂ ਦੀ ਅਗਲੀ ਨਸਲ ਅਗਲੀ ਪੀੜ੍ਹੀ ਜੋ ਹੁੰਦੀ ਹੈ ਉਹਨਾਂ ਦੇ ਕੋਲ ਵੀ ਪਿਆਰਿਓ ਕਈ ਵਾਰੀ ਉਹ ਗੁਣ ਆ ਜਾਂਦੇ ਜਿਸ ਤਰ੍ਹਾਂ ਸਿਆਣੇ ਕਹਿੰਦੇ ਨਾ ਬਾਪ ਪੇ ਪੂਤ ਨਸਲ ਪੇ ਘੋੜਾ ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਕਰਕੇ ਕਹਾਵਤ ਹੈ ਕਿ ਨਸਲ ਦੇ ਉੱਤੇ ਘੋੜਾ ਵੀ ਜਿਹੜਾ ਨਾ ਉਹਦੀ ਨਸਲ ਦਾ ਪਿਆਰਿਓ ਕੋਈ ਨਾ ਕੋਈ ਅੰਸ਼ ਉਹਦੇ ਅੰਦਰ ਥੋੜ੍ਹਾ ਜ਼ਿਆਦਾ ਤਾਂ ਜ਼ਰੂਰ ਆਉਂਦਾ ਇਸ ਤਰ੍ਹਾਂ ਹੀ ਬਾਪ ਦੇ ਗੁਣ ਜਿਹੜੇ ਹਨ ਕੋਈ ਗੁਣ ਜਾਂ ਔਗੁਣ ਬੱਚਿਆਂ ਦੇ ਵਿੱਚ ਜ਼ਰੂਰ ਆਉਂਦੇ ਹਨ ਅਤੇ ਇਸ ਤਰ੍ਹਾਂ ਹੀ ਪਿਆਰਿਓ ਉਹਦੇ ਬਾਪ ਨੇ ਜਿਹੜੇ ਪੁੱਠੇ ਸਿੱਧੇ ਕੰਮ ਕਰਨੇ ਕੀਤੇ ਉਹੀ ਗੁਣ ਜਿਹੜਾ ਨਾ ਕੁਛ ਹੱਠੀ ਸਿੰਘ ਦੇ ਅੱਗੇ ਉਹਦੇ ਕੋਲ ਵੀ ਆ ਗਿਆ ਹੁਣ ਲੋਕ ਉਹਦੀ ਪੂਜਾ ਕਰਦੇ ਬਾਬਾ ਜੀ ਬੋਲਦੇ ਉਹਨੂੰ ਵੀ ਲੱਗ ਗਿਆ ਕਿ ਜੀ ਮੈਂ ਬਹੁਤ ਵੱਡਾ ਬਾਬਾ ਹਾਂ ਜਦੋਂ ਕੋਈ ਬੰਦਾ ਪਿਆਰਿਓ ਮਸ਼ਕਤਾਂ ਕਰਦਾ ਘਾਲ ਕਮਾਈ ਕਰਦਾ ਫਿਰ ਜਾ ਕੇ ਉਹਨੂੰ ਮਰਾਦਵੇ ਪ੍ਰਾਪਤ ਹੁੰਦੇ ਨਾ ਪਿਆਰਿਓ ਵਡਿਆਈਆਂ ਪ੍ਰਾਪਤ ਹੁੰਦੀਆਂ ਉਹਨੂੰ ਪਤਾ ਹੁੰਦਾ ਕਿ ਭਾਈ ਇਹ ਕਿਸ ਤਰ੍ਹਾਂ ਲਈਆਂ ਲੇਕਿਨ ਕਈਆਂ ਨੂੰ ਮੁਫ਼ਤ ਦੇ ਵਿੱਚ ਪਿਆਰਿਓ ਆ ਚੀਜ਼ਾਂ ਮਿਲ ਜਾਂਦੀਆਂ ਕਈ ਵਾਰੀ ਵੇਖੀਦਾ ਨਾ ਛੋਟੇ ਬੱਚਿਆਂ ਨੂੰ ਕਈ ਇਸ ਤਰ੍ਹਾਂ ਇਹ ਉੱਚੀ ਕੁਲ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਗਿਆ ਇਤਿਆਦਿਕ, ਉਹਨਾਂ ਨੂੰ ਉਂਝੀ ਪਿਆਰਿਓ ਵਡਿਆਈਆਂ ਮਿਲ ਜਾਂਦੀਆਂ, ਉਂਝੀ ਮਰਾਤਬੇ ਮਿਲ ਜਾਂਦੇ। ਫਿਰ ਕਈ ਵਾਰੀ ਇਹ ਵੀ ਆਪਾਂ ਵੇਖਦੇ ਹਾਂ ਉਹਨਾਂ ਨੂੰ ਉਹ ਵਡਿਆਈ ਜਰੀ ਨਹੀਂ ਜਾਂਦੀ ਹੈ, ਉਹ ਤਾਕਤ ਜਰੀ ਨਹੀਂ ਜਾਂਦੀ ਹੈ, ਫਿਰ ਉਹ ਬੇਕਾਬੂ ਹੋ ਜਾਂਦੇ, ਉਹ ਹੀ ਥਾਂ ਤੇ ਬੈਠ ਕਰਕੇ ਪੁੱਠੇ ਸਿੱਧੇ ਕੰਮ ਕਰਦੇ ਹਨ। ਇਹਨੇ ਕੀ ਕੀਤਾ ਪਿਆਰਿਓ, ਜਦੋਂ ਵੱਡਾ ਹੋ ਰਿਹਾ ਵਧੀਆ ਵਧੀਆ ਘੋੜੇ ਆਦਿਕ ਖਰੀਦਦਾ, ਤੇ ਫਿਰ ਬਹੁਤ ਸਾਰੀਆਂ ਕਾਠੀਆਂ ਆਦਿਕ ਵੀ ਹਰ ਘੋੜੇ ਦੇ ਉੱਤੇ ਵੱਖਰੀ ਕਾਠੀ ਲਾਇਆ ਕਰਦਾ, ਤੇ ਇਹਨੇ ਆਪਣੇ ਸ਼ਾਸਤਰ ਜਿਹੜੇ ਹਨ ਸ਼ਾਸਤਰਾਂ ਦੇ ਉੱਤੇ ਸੋਨਾ ਚਾਂਦੀ ਆਦਿਕ ਹੀਰੇ ਜਵਾਹਰਾਤ ਆਦਿਕ ਲਾਉਣੇ ਕੀਤੇ, ਤੇ ਬਹੁਤ ਸਾਰੇ

ਨਾਲ ਉਹਦੇ ਨੌਕਰ ਚਾਕਰ ਸਮਝ ਲਿਓ ਬਾਡੀ ਗਾਰਡ ਜਿਹੜੇ ਜਿਸ ਤਰ੍ਹਾਂ ਅਜੀਤ ਸਿੰਘ ਦੇ ਨਾਲ ਜਾਂਦੇ ਇਸ ਤਰ੍ਹਾਂ ਹੀ ਇਹਦੇ ਨਾਲ ਵਿਚਰਦੇ ਤੇ ਇਸ ਤਰ੍ਹਾਂ ਹੀ ਸਾਰਿਆਂ ਦੇ ਵਿੱਚ ਆਪਣਾ ਟੌਰ ਆਪਣਾ ਦਮਖਮ ਦਿਖਾਉਂਦਾ ਕਿ ਲੋਕੋ ਦੇਖੋ ਮੈਂ ਕੋਈ ਘੱਟ ਥੋੜੀ ਹਾਂ ਮੈਂ ਵੀ ਵੱਡਾ ਬਾਬਾ ਮੈਂ ਵੀ ਗੁਰੂ ਹਾਂ ਕਰਕੇ ਇਸ ਤਰ੍ਹਾਂ ਹੀ ਸੈਲ ਸਪਾਟਾ ਕਰਨਾ ਸ਼ਿਕਾਰ ਆਦਿਕ ਖੇਡਣਾ ਜਦੋਂ ਇਹ ਵੀ ਨਿਕਲਦਾ ਨਾ ਇਹਨੇ ਵੀ ਇੱਕ ਨਗਾਰਾ ਰੱਖ ਲਿਆ ਇਹਦੇ ਅੱਗੇ ਅੱਗੇ ਨਗਾਰਚੀ ਜਿਹੜਾ ਨਗਾਰਾ ਵਜਾਈ ਜਾਂਦਾ ਬਹੁਤ ਸਾਰੀਆਂ ਬੰਦੂਕਾਂ ਇਹਨੇ

0: ਤੇ ਮਾਤਾ ਜੀ ਕੋਲ ਆ ਕਰਕੇ ਹੱਥ ਜੋੜ ਕਰਕੇ ਮੱਥਾ ਆਦਿਕ ਟੇਕਦਾ ਹੈ, ਬਹੁਤ ਸਤਿਕਾਰ ਕਰਦਾ। ਮਾਤਾ ਜੀ ਪਿਆਰਿਓ ਬਿਰਧ ਹੋ ਚੁੱਕੇ ਹਨ, ਬਹੁਤ ਸਰੀਰ ਕਰਕੇ ਸਰੀਰ ਜਿਹੜਾ ਬਿਰਧ ਅਵਸਥਾ ਦੇ ਵਿੱਚ ਆ ਗਿਆ। ਮਾਤਾ ਜੀ ਫਿਰ ਵੀ ਉਹਨੂੰ ਬਹੁਤ ਸਮਝਾਉਂਦੇ ਹਨ ਕਿ ਬੇਟਾ ਇਹੋ ਜਿਹੇ ਕੰਮ ਨਾ ਕਰਨਾ ਕਰ, ਸ਼ਾਂਤ ਚਿੱਤ ਰਹਿ। ਗੁਰੂ ਘਰ ਦੇ ਵਿੱਚ ਜਿੰਨਾ ਆਪਾਂ ਨਿਮਾਣੇ ਬਣ ਕੇ ਰਹਿੰਦੇ ਹਾਂ ਉਨਾ ਜ਼ਿਆਦਾ ਉਹਨਾਂ ਨੂੰ ਮਾਣ ਪ੍ਰਾਪਤ ਹੁੰਦਾ। ਹੋਏ ਨਿਮਾਣਾ ਜਗ ਰਹਿ ਦਰ ਕਹਿ ਮਾਣ ਨਿਮਾਣਾ ਪਾਵੈ, ਕਿ ਦਰਗਾਹ ਦੇ ਵਿੱਚ ਜਿੰਨਾ ਕੋ ਬੰਦਾ ਪਿਆਰਿਓ ਨਿਮਾਣਾ ਬਣ ਕੇ ਰਹਿੰਦਾ ਉਹਨੂੰ ਉੱਥੇ ਮਾਣ ਪ੍ਰਾਪਤ ਹੁੰਦਾ। ਸੰਸਾਰ ਦੇ ਵਿੱਚ ਵੀ ਪਿਆਰਿਓ ਮਹਾਰਾਜ ਨੇ ਕਿਹਾ ਨਾ, ਹਾਂ ਤਿਸ ਘੋਲ ਕਮਾਇਆ ਹੁੰਦਾ ਤਾਣ ਜੋ ਰਹਿ ਨਿਤਾਣਾ, ਹਾਂ ਤਿਸ ਘੋਲ ਕਮਾਇਆ ਹੁੰਦਾ ਮਾਣ ਜੋ ਰਹਿ ਨਿਮਾਣਾ। ਗੱਲ ਜਿਹੜੀ ਹੈ ਕਿਹਦੇ ਕੋਲ ਪਿਆਰਿਓ ਤਾਣ ਨਹੀਂ ਹੁੰਦਾ ਮਾਣ ਨਹੀਂ ਹੁੰਦਾ, ਤੇ ਉਹ ਪਿਆਰਿਓ ਐਵੇਂ ਫੁਖਰੀਆਂ ਮਾਰਦੇ ਐਵੇਂ ਆਪਣਾ ਪ੍ਰਦਰਸ਼ਨ ਕਰਦੇ। ਉਹ ਤਾਂ ਗੱਲ ਲੋਕ ਵੀ ਕਹਿੰਦੇ ਕਿ ਇਹ ਤਾਂ ਐਵੇਂ ਜੀ ਦਿਖਾਵਾ ਕਰਿਆ ਹੈ ਕੁਛ ਵੀ ਨਹੀਂ, ਲੇਕਿਨ ਸੱਚ ਪਿਆਰਿਓ ਜਿਹੜਾ ਮਹਾਂਪੁਰਖ ਹੁੰਦਾ ਚੜ੍ਹਦੀ ਕਲਾ ਵਾਲਾ ਭਲਾ ਮਾਨਸ ਹੁੰਦਾ ਉਹਦੇ ਕੋਲ ਤਾਣ ਵੀ ਹੁੰਦਾ ਮਾਣ ਵੀ ਹੁੰਦਾ ਹੈ। ਤਾਣ ਦਾ ਮਤਲਬ ਸ਼ਕਤੀ ਬਹੁਤ ਹੁੰਦੀ ਹੈ ਮਾਇਆ ਦੀ ਸ਼ਕਤੀ, ਲੇਕਿਨ ਉਹ ਆਪਣੀ ਸ਼ਕਤੀ ਦਾ ਪ੍ਰਗਟਾਵਾ ਨਹੀਂ ਕਰਦੇ, ਉਹ ਲੁਕਾ ਕਰਕੇ ਰੱਖਦੇ ਹਨ। ਕਈਆਂ ਦੇ ਕੋਲ ਇੰਨਾ ਜ਼ਿਆਦਾ ਮਾਣ ਸਰਵੋੱਚ ਅਸਥਾਨਾਂ ਦੇ ਉੱਤੇ ਪਦਵੀਆਂ ਦੇ ਉੱਤੇ ਬੈਠੇ ਹੋਏ ਹੁੰਦੇ, ਲੇਕਿਨ ਕਦੇ ਪਿਆਰਿਓ ਆਪਣੇ ਪਦ ਦਾ ਆਪਣੀ ਪ੍ਰਤਿਸ਼ਠਾ ਦਾ ਆਪਣੇ ਪੈਸਿਆਂ ਦਾ ਉਹ ਦਿਖਾਵਾ ਅਹੰਕਾਰ ਨਹੀਂ ਕਰਦੇ ਹਨ। ਫਿਰ ਸੱਚ ਜਾਣੋ ਲੋਕ ਵੀ ਉਹਨਾਂ ਦਾ ਜਸ ਕਰਦੇ, ਕਹਿੰਦੇ ਕਿ ਭਾਈ ਕਿੰਨਾ ਵਧੀਆ ਬੰਦਾ ਹੈ, ਸਭ ਕੁਛ ਹੈ ਇਹਦੇ ਕੋਲ। ਜਿਨ੍ਹਾਂ ਦੇ ਕੋਲ ਕੁਛ ਨਾ ਹੋਵੇ ਉਹ ਪਿਆਰਿਓ ਇਸ ਤਰ੍ਹਾਂ ਅਹੰਕਾਰ ਕਰੇ, ਲੋਕੀ ਮੂੰਹ ਤੇ ਕਹਿ ਦਿੰਦੇ ਐਵੇਂ ਭਾਈ ਕਿਉਂ ਦਿਖਾਵਾ ਕਰਿਆ ਹੈ, ਕੱਖ ਨੀ ਭਿਖਾਰੀ ਆ ਤੂੰ। ਕਈਆਂ ਦੇ ਕੋਲ ਕੁਛ ਵੀ ਸਭ ਕੁਛ ਹੁੰਦਾ ਫਿਰ ਵੀ ਨਿਮਾਣੇ ਬਣ ਕਰਕੇ ਰਹਿੰਦੇ, ਪਿਆਰਿਓ ਉਹਨਾਂ ਦਾ ਜਸ ਹੁੰਦਾ, ਲੋਕ ਉਹਨਾਂ ਨੂੰ ਯਾਦ ਕਰਦੇ ਹਨ। ਮਾਤਾ ਜੀ ਬੜਾ ਸਮਝਾਉਂਦੇ ਕਿ ਬੇਟਾ ਸੇਵਾ ਕਰ, ਸਿਮਰਨ ਕਰ, ਪ੍ਰੇਮ ਦੇ ਵਿੱਚ ਰਹਿ। ਇਹ ਜੋ ਪੈਸਾ ਆ ਰਿਹਾ ਨਾ ਗੁਰੂ ਘਰ ਦਾ, ਇਹ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਲਾਉਂਦੇ ਹਾਂ ਚੜ੍ਹਦੀ ਕਲਾ ਰਹੇਗੀ। ਜੇ ਨਿੱਜੀ ਅਯਾਸ਼ੀਆਂ ਦੇ ਵਿੱਚ ਆਪਾਂ ਇਹਦੀ ਵਰਤੋਂ ਕਰ ਲੈਂਦੇ ਹਾਂ ਤੇ ਇਹਦਾ ਆਪਾਂ ਨੂੰ ਦੇਣ ਦੇਣਾ ਪੈਂਦਾ, ਲੇਖਾ ਦੇਣਾ ਪੈਂਦਾ। ਇਹ ਪਾਰੇ ਦਾ ਜ਼ਹਿਰ ਹੈ, ਹੌਲੀ ਚੜ੍ਹਨ ਵਾਲਾ ਜ਼ਹਿਰ ਹੈ। ਇਹ ਚੜ੍ਹ ਗਿਆ ਇੱਕ ਵਾਰੀ ਬੰਦਾ ਹੌਲੀ ਹੌਲੀ ਗੱਲ ਗੱਲ ਕਰਕੇ ਖਤਮ ਹੋ ਜਾਂਦਾ, ਮਰ ਜਾਂਦਾ।
1: ਦਸ਼ਾ ਬਿਲੋਸ਼ਨ
0: ਹੇਰੀ ਤੇ ਮਾਤਾ ਜੀ ਆਪ ਕਹਿੰਦੇ ਬੇਟਾ ਦੇਖ ਤੇਰਾ ਬਾਪ ਵੀ ਜਿਹੜਾ ਅਜੀਤ ਸਿੰਘ ਜਿਹੜਾ ਉਹ ਵੀ ਇੰਜੀ ਕਰਦਾ ਸੀ, ਉਹਨੂੰ ਵੀ ਬੜਾ ਸਮਝਾਇਆ ਬੇਟਾ ਇਹੋ ਜਿਹੇ ਕੰਮ ਨਾ ਕਰ।
1: ਪ੍ਰਤਾਪ ਦੇ ਕਮੀ ਨਾ
0: ਤੇ ਮਾਤਾ ਜੀ ਕਹਿੰਦੇ ਕਿ ਆਪਣੇ ਗੁਰੂ ਘਰ ਦੇ ਵਿੱਚ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਿਹੜੇ ਚੀਜ਼ ਦਾ ਕੋਈ ਆਪਾਂ ਨੂੰ ਘਾਟਾ ਹੈ, ਕੋਈ ਕਮੀ ਨਹੀਂ ਹੈ।
1: ਪਦਾਰਥ
0: ਸਾਰੇ ਪਦਾਰਥ ਪਦਾਰਥਾਂ ਦੇ ਲਈ ਬੰਦਿਆਂ ਨੂੰ ਭੱਜ ਭੱਜ ਕੇ ਜਾਣਾ ਪੈਂਦਾ, ਲੇਕਿਨ ਇਹ ਪਦਾਰਥ ਜੋ ਹੈ ਸਾਡੇ ਕੋਲ ਆਪ ਚੱਲ ਕਰਕੇ ਆਉਂਦੇ, ਇਸ ਕਰਕੇ ਨਾ ਇਹਦਾ ਸਾਨੂੰ ਸਦ ਉਪਯੋਗ ਚੰਗੀ ਥਾਂ ਤੇ ਇਹਦੀ ਵਰਤੋਂ ਕਰਨੀ ਚਾਹੀਦੀ ਹੈ। ਮਾਤਾ ਜੀ ਨੇ ਫਿਰ ਕੀ ਕੀਤਾ ਪਿਆਰਿਓ, ਉਹ ਹਠੀ ਸਿੰਘ ਜਿਹੜਾ ਹੈ ਤੇ ਉਹਨੂੰ ਬਹੁਤ ਜ਼ਿਆਦਾ ਗੁਰਬਾਣੀ ਦੀ ਸੰਥਿਆ ਵੀ ਦੇਣੀ ਕੀਤੀ ਹੈ। ਤੇ ਮਾਤਾ ਜੀ ਪਿਆਰਿਓ ਆਪ ਬੱਚਿਆਂ ਨੂੰ ਸੰਥਿਆ ਕਰਾਉਂਦੇ ਸਨ, ਤੇ ਇੱਕ ਗੱਲ ਯਾਦ ਰੱਖੋ, ਜਿਨ੍ਹਾਂ ਨੂੰ ਸੁਲਤਾਨ ਉਲ ਕੌਮ ਦਾ ਦਰਜਾ ਪ੍ਰਾਪਤ ਹੋਇਆ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜਦੋਂ ਉਹਨਾਂ ਦੇ ਸਿਰ ਦੇ ਉੱਤੋਂ ਬਾਪ ਦਾ ਸਾਇਆ ਉੱਠ ਗਿਆ, ਉਹਨਾਂ ਦੀ ਮਾਂ ਉਹਨਾਂ ਨੂੰ ਲੈ ਕਰਕੇ ਮਾਤਾ ਜੀ ਦੇ ਕੋਲ ਆਈ, ਤੇ ਇੱਥੇ ਦਿੱਲੀ ਦੇ ਵਿੱਚ ਹੋ ਸਕਦਾ ਮਥੁਰਾ ਦੇ ਵਿੱਚ ਵੀ ਕੁਛ ਸਮਾਂ ਬਤੀਤ ਕੀਤਾ ਹੋਵੇਗਾ। ਇੱਥੇ ਰਹਿ ਕਰਕੇ ਭਾਈ ਜੱਸਾ ਸਿੰਘ ਜੀ ਨੇ ਪਿਆਰਿਓ ਮਾਤਾ ਜੀ ਤੋਂ ਗੁਰਬਾਣੀ ਦੀ ਸੰਥਿਆ ਲਈ, ਤੇ ਉਹਨਾਂ ਨੇ ਕੀਰਤਨ ਦੀ ਵੀ ਇੱਥੇ ਸੰਥਿਆ ਪ੍ਰਾਪਤ ਕੀਤੀ। ਬਹੁਤ ਛੋਟੇ ਬੱਚੇ ਹਨ, ਦੇਖੋ ਕਿਹੋ ਜਿਹਾ ਇਹ ਸੀ ਕਿ ਮਾਂ ਅਤੇ ਬੇਟਾ ਜਿਹੜਾ ਉਹਨਾਂ ਦੀ ਸਤਿਕਾਰਯੋਗ ਮਾਤਾ ਤੇ ਨਾਲ ਭਾਈ ਜੱਸਾ ਸਿੰਘ ਜੀ ਬਾਲਕ ਦੋਵੇਂ ਜਿਹੜੇ ਹਨ ਮਾਂ ਅਤੇ ਪੁੱਤ ਰਲ ਮਿਲ ਕਰਕੇ ਕੀਰਤਨ ਕਰਦੇ, ਸੰਗਤਾਂ ਦੇ ਘਰ ਦੇ ਵਿੱਚ ਚੌਂਕੀਆਂ ਲਾਉਂਦੇ ਕੀਰਤਨ ਕਰਦੇ। ਮਾਤਾ ਜੀ ਬੜਾ ਪਿਆਰ ਕਰਦੇ ਤੇ ਕਹਿੰਦੇ ਸੀ ਕਿ ਬੱਚਾ ਜਿਹੜਾ ਬਹੁਤ ਵੱਡਾ ਆਲਮ ਫਾਜ਼ਲ ਬਣੇਗਾ, ਵਿਦਵਾਨ ਬਣੇਗਾ। ਆਪ ਉਹਨਾਂ ਨੂੰ ਸੰਥਿਆ ਕਰਾਈ ਸੀ ਮਾਤਾ ਜੀ ਨੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਆ ਹੱਠੀ ਸਿੰਘ ਨੂੰ ਵੀ ਮਾਤਾ ਜੀ ਨੇ ਗੁਰਬਾਣੀ ਦੀ ਸੰਥਿਆ ਆਦਿ ਕਰਾਉਣੀ ਕੀਤੀ।
1: ਮਹਿਮਾ ਕੋ ਜਨਾਏ ਮਹਿਆਣੀ,
0: ਤੇ ਗੁਰਬਾਣੀ ਦੀ ਬਹੁਤ ਜ਼ਿਆਦੀ ਮਹਿਮਾ ਜਿਹੜੀ ਹੈ ਮਾਤਾ ਜੀ ਨੇ ਦਸਨਾ ਕੀਤਾ।
1: ਆਰਬਲਾ ਖੋੜਸ ਬਰਖਨ ਕੀ,
0: ਤੇ ਆਰਬਲਾ ਆ ਹੱਠੀ ਸਿੰਘ ਜਿਹੜਾ ਨਾ ਇਹਦੀ ਆਰਬਲਾ ਜਦੋਂ ਜਵਾਨੀ ਦੇ ਵਿੱਚ ਆਈ 16-17 ਵਰਿਆਂ ਦਾ ਹੋਇਆ,
1: ਅਵਸਥਾ ਤਨ ਕੀ
0: ਜਦੋਂ ਇਹਦੇ ਤਨ ਦੇ ਅੰਦਰ ਤਰੁਣ

0: ਇਹ ਗੁਰੂ ਘਰ ਦੇ ਅਸਥਾਨ ਜਿਹੜੇ ਨਾ ਪਿਆਰਿਓ, ਜੋ ਦਾਸ ਨੇ ਬੇਨਤੀ ਕੀਤੀ ਸੀ, ਗੁਰਦੁਆਰਾ ਰਕਾਬਗੰਜ ਸਾਹਿਬ, ਹੋ ਸਕਦਾ ਔਰ ਵੀ ਕਈ ਜਿਹੜੇ ਹਨ ਗੁਰੂ ਘਰ ਜੋ ਪਹਿਲੇ ਕਾਇਮ ਹੋ ਚੁੱਕੇ, ਸੰਗਤਾਂ ਨੇ ਜਾ ਕਰਕੇ ਜਦੋਂ ਮਾਤਾ ਜੀ ਨੂੰ ਉਹ ਦਸਨਾ ਕੀਤਾ ਤੇ ਬਹੁਤ ਦੁੱਖ ਨੂੰ ਪ੍ਰਗਟ ਕਰਕੇ ਕਿਹਾ, ਮਾਤਾ ਜੀ ਦੇਖੋ ਕੰਮ ਕਿੰਨਾ ਜ਼ਿਆਦਾ ਵਿਗੜ ਗਿਆ। ਅਜੀਤ ਸਿੰਘ ਨੇ ਦੇਖੋ ਪੁੱਠਾ ਸਿੱਧਾ ਕੰਮ ਹੋਇਆ, ਲੇਕਿਨ ਇਹ ਬੇਈਮਾਨ ਲੋਕ, ਕਿਉਂਕਿ ਪਿਆਰੇ ਉਹ ਹਰ ਕੋਈ ਸ਼ੈ ਜਿਹੜੀ ਨਾ ਇਹਨਾਂ ਦੇ ਵਿੱਚ ਸਰਕਾਰਾਂ ਦਾ ਵੱਡੀਆਂ ਦਾ ਹੱਥ ਹੁੰਦਾ ਹੈ, ਜੇ ਉਹਨਾਂ ਦਾ ਹੱਥ ਨਾ ਹੋਵੇ ਤੇ ਕਿਸ ਤਰ੍ਹਾਂ ਪਿਆਰੇ ਉਹ ਅਪਰਾਧੀ ਜਿਹੜਾ ਹੈ ਤੁਰੰਤ ਉਹਨੂੰ ਪਕੜ ਲੈਂਦੇ। ਜਦੋਂ ਉਹਨਾਂ ਦੀ ਸ਼ੈ ਹੋਵੇ, ਉਹਨਾਂ ਨੇ ਕੰਮ ਰੱਫਾ ਦੱਫਾ ਕਰਨਾ, ਫਿਰ ਪਤਾ ਹੀ ਨਹੀਂ ਲੱਗਦਾ। ਕਈ ਵਾਰੀ ਪਿਆਰੇ ਉਹ ਆਪਾਂ ਵੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਮਾਮਲੇ ਨੂੰ ਰੱਫਾ ਦੱਫਾ ਕਰ ਦਿੰਦੇ, ਸਾਰੇ ਕੰਮ ਜਿਹੜੇ ਬਾਅਦ ਦੇ ਵਿੱਚ ਇੱਕ ਸਮੇਂ ਤੋਂ ਬਾਅਦ, ਇੱਕ ਸਮਾਂ ਜਾਣ ਤੋਂ ਬਾਅਦ, ਅੱਜ ਵੀ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦਾ ਯੁੱਗ ਹੈ, ਫਿਰ ਬਾਅਦ ਦੇ ਵਿੱਚ ਲੋਕ ਬੇਬਾਕੀ ਦੇ ਨਾਲ ਬੋਲਦੇ ਕਿ ਜੀ ਇਹਦੇ ਵਿੱਚ ਇਹਨਾਂ ਦਾ ਕੋਈ ਦੋਸ਼ ਨਹੀਂ ਸੀ, ਅਸਲ ਦੋਸ਼ ਉਹਨਾਂ ਦਾ ਸੀ, ਸਰਕਾਰਾਂ ਦਾ, ਜੋ ਵੱਡੇ ਅਫਸਰ ਮੰਤਰੀ ਆਦਿਕ ਬੈਠੇ ਉਹਨਾਂ ਨੇ ਜ਼ਬਰਦਸਤੀ ਸਾਤੋਂ ਇਹ ਕੰਮ ਕਰਾਉਣਾ ਕੀਤਾ। ਇਸ ਤਰ੍ਹਾਂ ਫਿਰ ਬਾਅਦ ਦੇ ਵਿੱਚ ਗੱਲ ਦਾ ਪ੍ਰਗਟਾਵਾ ਹੁੰਦਾ ਹੈ ਤੇ ਫਿਰ ਸੰਗਤਾਂ ਨੇ ਜਾ ਕਰਕੇ ਦੱਸਿਆ, ਦੇਖੋ ਮਾਤਾ ਜੀ ਉਹ ਤੋਂ ਬਾਅਦ ਨਸਲ ਕੁਸ਼ੀ ਕੀਤੀ, ਸਿੱਖਾਂ ਨੂੰ ਬਹੁਤ ਤੰਗ ਕਰਨਾ ਕੀਤਾ, ਕਈਆਂ ਨੂੰ ਮਾਰ ਦਿੱਤਾ। ਆਹੀ ਦੋਸ਼ ਲਾਉਂਦੇ ਕਿ ਜੀ ਤੁਹਾਡੇ ਬੰਦੇ ਨੇ ਸਾਡੇ ਬੰਦੇ ਨੂੰ ਮਾਰਿਆ, ਅਜੀਤ ਸਿੰਘ ਕਰਕੇ ਹੋ ਰਿਹਾ। ਉਹਨਾਂ ਨੂੰ ਬੜਾ ਸਮਝਾਇਆ ਕਿ ਦੇਖੋ ਭਾਈ ਉਹਨੂੰ ਪਹਿਲਾਂ ਹੀ ਅਸਾਂ ਨੇ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ, ਉਹਨੂੰ ਪੰਥ ਤੋਂ ਜਿਹੜਾ ਹੈ ਬੇਦਖਲ ਕਰ ਦਿੱਤਾ, ਉਹਦੇ ਨਾਲ ਮੱਥੇ ਨਹੀਂ ਲੱਗਦੇ, ਉਹਦਾ ਦੋਸ਼ ਤੁਸੀਂ ਵੀ ਤਾਂ ਉਹਨੂੰ ਮਾਰ ਦਿੱਤਾ, ਸਭ ਖਤਮ ਕਰ ਦਿੱਤਾ, ਸਾਨੂੰ ਕਿਉਂ ਤੰਗ ਕਰ ਰਹੇ ਹੋ। ਲੇਕਿਨ ਫਿਰ ਵੀ ਉਹ ਨਹੀਂ ਮੰਨੇ ਤੇ ਉਹਨਾਂ ਨੇ ਗੁਰੂ ਘਰ ਦਾ ਵੀ ਬਹੁਤ ਨੁਕਸਾਨ ਕਰਨਾ ਕੀਤਾ। ਤੇ ਇਹ ਬੇਨਵੇ ਫਕੀਰ ਜਿਹੜੇ ਹਨ, ਕਿਉਂਕਿ ਸ਼ੈ ਜਿਹੜੀ ਆ ਸਰਕਾਰਾਂ ਤੋਂ ਮਿਲੀ ਤੇ ਇਹਨਾਂ ਨੇ ਅੱਗੇ ਇਹਨਾਂ ਨੂੰ ਲਾਇਆ, ਬਹਾਨਾ ਇਹ ਲਾਇਆ, ਉਹ ਬੇਨਵੇ ਫਕੀਰ ਜਿਹੜੇ ਹਨ ਉਹਨਾਂ ਨੇ ਫਿਰ ਕੀ ਕੀਤਾ, ਗੁਰੂ ਘਰ ਆਦਿ ਘਟਾ ਦਿੱਤਾ। ਕਹਿਣ ਲੱਗੇ ਮਾਤਾ ਜੀ ਇੰਨੀ ਜ਼ਿਆਦਾ ਈਰਖਾ ਕੀਤੀ ਤੇ ਇਹਨਾਂ ਨੇ ਗੁਰੂ ਘਰ ਜਿਹੜਾ ਹੈ ਉਹਨੂੰ ਨਿਸਤੋ ਨਬੂਤ ਕਰ ਦਿੱਤਾ, ਟਹਿ ਟਹਿਰੀ ਕਰਨਾ ਕੀਤਾ। ਤੇ ਆਪ ਦਰਾਜ, ਆਪ ਦਰਾਜ ਦਾ ਮਤਲਬ ਕਿ ਬਹੁਤ ਵੱਡੀ ਮਸੀਤ ਜਿਹੜੀ ਹੈ, ਹੁਣ ਉਹੀ ਥਾਂ ਦੇ ਉੱਤੇ ਕਬਜ਼ਾ ਕਰਕੇ ਇਹਨਾਂ ਨੇ ਆਪਣੀ ਜਿਹੜੀ ਹੈ ਮਸੀਤ ਜਿਹੜੀ ਹੈ ਉਹ ਬਣਾ ਲੈਣੀ ਕੀਤੀ। ਇਹ ਵੀ ਇਹਨਾਂ ਦੀ ਇੱਕ ਥਿਉਰੀ ਸੀ, ਕਿਉਂਕਿ ਕੋਈ ਧਾਰਮਿਕ ਅਸਥਾਨ ਜਿਹੜਾ ਤੇ ਉਹਨੂੰ ਢਾਹ ਕਰਕੇ ਪਿਆਰਿਓ ਉਹਨਾਂ ਥਾਵਾਂ ਦੇ ਉੱਤੇ ਉਹ ਆਪਣਾ ਜਿਹੜਾ ਹੈ ਆਪਣਾ ਅਸਥਾਨ ਬਣਾ ਲੈਂਦੇ ਸਨ। ਫਿਰ ਕੋਈ ਬੰਦਾ ਜਿਹੜਾ ਉਹ ਬੋਲੇ, ਉਹਨੂੰ ਕਹਿੰਦੇ ਦੇਖ ਭਾਈ ਅਸਥਾਨ ਤਾਂ ਉਹੀ ਹੈ ਨਾ, ਤੂੰ ਅਸਥਾਨ ਦੀ ਪੂਜਾ ਕਰਨੀ ਹੈ, ਚੱਲ ਕੱਲ ਤੱਕ ਮੰਦਰ ਸੀ, ਗੁਰੂ ਘਰ ਸੀ, ਅੱਜ ਉਹ ਹਟ ਗਿਆ, ਅੱਜ ਉਹਦੀ ਥਾਂ ਤੇ ਮਸੀਤ ਬਣ ਗਈ, ਉਹੀ ਚਾਰ ਦੀਵਾਰੀਆਂ ਉਹੀ ਕੰਧਾਂ ਹਨ, ਤੇ ਅਸਥਾਨ ਦੀ ਪੂਜਾ ਕਰਨੀ ਨਾ ਤੇ ਤੁਸੀਂ ਆਓ, ਇਹੀ ਅਸਥਾਨ, ਜ਼ਮੀਨ ਤਾਂ ਉਹੀ ਹੈ, ਥਾਂ ਵੀ ਤਾਂ ਉਹੀ ਹੈ, ਉਹਦੀ ਆ ਕਰਕੇ ਤੁਸੀਂ ਪੂਜਾ ਕਰਨਾ ਕਰੋ, ਉਹੀ ਵਡਿਆਈ ਤੁਹਾਨੂੰ ਪ੍ਰਾਪਤ ਹੋਵੇਗੀ। ਫਿਰ ਕਈ ਜਿਹੜੇ ਭੋਲੇ ਭਾਲੇ ਲੋਕ ਪਿਆਰਿਓ ਉੱਥੇ ਫਿਰ ਅਸਲ ਦੇ ਵਿੱਚ ਕਬਜ਼ਾ ਜਿੱਥੇ ਹੁੰਦਾ ਆਪਣਾ ਕਬਜ਼ਾ ਹੋਵੇ ਉੱਥੇ ਆਪਣੀ ਮਰਿਆਦਾ ਹੁੰਦੀ ਹੈ, ਉਹਨਾਂ ਦਾ ਕਬਜ਼ਾ ਹੋ ਗਿਆ, ਉਹਨਾਂ ਨੇ ਆਪਣੀ ਇਸਲਾਮੀ ਮਰਿਆਦਾ ਲਾਗੂ ਕਰ ਦਿੱਤੀ। ਫਿਰ ਉੱਥੇ ਕੋਈ ਬੰਦਾ ਜਦੋਂ ਕਹਿੰਦਾ ਜੀ ਮੈਂ ਆਪਣੇ ਦੇਵ ਅਸਥਾਨ ਤੇ ਜਾਣਾ, ਪੂਜੇ ਅਸਥਾਨ ਦੇ ਦਰਸ਼ਨ ਕਰਨਾ, ਫਿਰ ਕਹਿੰਦੇ ਚੱਲ ਭਾਈ ਇੱਥੇ ਮੱਥਾ ਟੇਕ। ਫਿਰ ਉਹ ਬੋਲੇ ਕਿ ਨਹੀਂ ਜੀ ਮੈਂ ਇੱਥੇ ਭਜਨ ਕੀਰਤਨ ਕਰਨਾ, ਨਹੀਂ ਭਾਈ ਉਹ ਨਹੀਂ ਹੋ ਸਕਦਾ, ਹੁਣ ਨਮਾਜ਼ ਹੋਵੇਗੀ, ਉਹ ਅਦਾ ਕਰਨਾ ਕਰ। ਇਸ ਤਰ੍ਹਾਂ ਪਿਆਰਿਓ ਫਿਰ ਲੋਕਾਂ ਨੂੰ ਫਸਾਇਆ ਜਾਂਦਾ ਤੇ ਕਿਹਾ ਜਾਂਦਾ, ਫਿਰ ਹੌਲੀ ਹੌਲੀ ਲੋਕ ਜਦੋਂ ਜਾਂਦੇ ਫਿਰ ਉਹ ਵੀ ਕਨਵਰਟ ਹੋ ਜਾਂਦੇ, ਕਹਿੰਦੇ ਕੋਈ ਗੱਲ ਨਹੀਂ ਹੈ ਭਾਈ ਤੇ ਆਪਾਂ ਵੀ ਬਦਲ ਜਾਈਏ, ਉਹ ਫਿਰ ਇਸਲਾਮ ਵਿੱਚ ਚੱਲ ਜਾਂਦੇ ਸਨ। ਇਹਨਾਂ ਨੇ ਉਂਝ ਕਰਨਾ ਕੀਤਾ ਤੇ ਉੱਥੇ ਜਾ ਕਰਕੇ ਨਾ ਬਹੁਤ ਵੱਡੀ ਮਸੀਤ ਜਿਹੜੀ ਹੈ ਬਣਾ ਦਿੱਤੀ ਤੇ ਸੰਗਤਾਂ ਨੇ ਮਾਤਾ ਜੀ ਨੂੰ ਦੱਸਿਆ ਤੇ ਕਹਿਣ ਲੱਗਿਆ ਸਤਿਗੁਰੂ ਮਹਾਰਾਜ ਜੀ ਦੇ ਅਸਥਾਨ ਦੇ ਲਈ ਮਾਤਾ ਜੀ ਬਹੁਤ ਜ਼ਿਆਦਾ ਆਪਾਂ ਨੇ ਮਾਇਆ ਲਾਉਣੀ ਕੀਤੀ,
1: ਗੁਰੂ ਗੋਬਿੰਦ ਸਿੰਘ ਬਣਾਇਓ
0: ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਿਆਰਿਓ ਆਪ ਆਪਣੇ ਹੱਥੀ ਉਹਦੀ ਸੇਵਾ ਆਰੰਭ ਕੀਤੀ ਸੀ। ਪੂਰਾ ਤਾਂ ਬਾਅਦ ਦੇ ਵਿੱਚ ਹੋਇਆ ਕਿਉਂਕਿ ਜ਼ਿਆਦਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਲੀ ਵਿੱਚ ਨਹੀਂ ਰਹੇ, ਮਹਾਰਾਜ ਨੇ ਉਹ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਜੀ ਦੀ ਆਪਣੇ ਹੱਥੀਂ ਸੇਵਾ ਕਰਾਈ। ਆਪ ਮਹਾਰਾਜ ਜੀ ਨੇ ਨਕਸ਼ਾ ਤਿਆਰ ਕੀਤਾ। ਬਾਅਦ ਦੇ ਵਿੱਚ ਬਹੁਤ ਵੱਡਾ ਗੁਰੂ ਘਰ ਜਿੱਥੇ ਸਥਾਪਿਤ ਹੋਇਆ ਸੀ ਤੇ ਮਹਾਰਾਜ ਜੀ ਨੇ ਆਪ ਵਚਨ ਕੀਤਾ ਕਿ ਖਾਲਸਾ ਜੀ ਓ ਇਹ ਅਸਥਾਨ ਨੂੰ ਬਹੁਤ ਵੱਡੇ ਪੈਮਾਨਿਆਂ ਦੇ ਆਪਾਂ ਨੇ ਬਣਾਉਣਾ ਹੈ। ਬਹੁਤ ਉੱਚੀ ਇਮਾਰਤ ਆ, ਬਹੁਤ ਵੱਡਾ ਗੁੰਮਜ, ਵੱਡਾ ਗੁਰੂ ਘਰ ਆਪਾਂ ਨੇ ਬਣਾਉਣਾ ਕੀਤਾ। ਤੇ ਸੰਗਤਾਂ ਨੇ ਕਿਹਾ ਮਾਤਾ ਜੀ ਇਹਨਾਂ ਬੇਈਮਾਨਾਂ ਨੇ ਉਹਨੂੰ ਟਹਿ ਢੇਰੀ ਕਰਕੇ ਮਸੀਦ ਬਣਾ ਦਿੱਤਾ। ਹੁਣ ਖਬਰੇ ਮਾਤਾ ਜੀ ਪਤਾ ਨਹੀਂ ਕਿ ਅੱਜ ਤਾਂ ਦੇਖੋ ਕੱਲ ਤੱਕ ਆਪਣਾ ਅਸਥਾਨ ਸੀ, ਅੱਜ ਉਹਨਾਂ ਤੁਰਕਾਂ ਦਾ ਅਸਥਾਨ ਬਣ ਗਿਆ। ਲੇਕਿਨ ਮਾਤਾ ਜੀ ਹੁਣ ਪਤਾ ਨਹੀਂ ਅੱਗੇ ਆਪਣਾ ਅਸਥਾਨ ਬਣੇਗਾ ਜਾਂ ਨਹੀਂ ਬਣੇਗਾ। ਜੇ ਨਹੀਂ ਬਣਿਆ ਤੇ ਮਹਾਰਾਜ ਜੀ ਦੀ ਇੱਕ ਜੋ ਯਾਦਗਾਰ ਜਿਹੜੀ ਹੈ ਜਿੱਥੇ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਹੋ ਗਿਆ ਉਹ ਖਤਮ ਹੋ ਜਾਵੇਗਾ। ਸਾਨੂੰ ਆਹੀ ਚਿੰਤਾ ਹੈ ਮਾਤਾ ਜੀ। ਚਲੋ ਸਮਾਂ ਆਉਂਦਾ ਜਾਂਦਾ ਰਹਿੰਦਾ, ਬਦਲਦਾ ਰਹਿੰਦਾ, ਲੇਕਿਨ ਉਹ ਅਸਥਾਨ ਜੇ ਕਾਇਮ ਹੋ ਗਿਆ, ਅਸਥਾਨ ਜੁਗੋ ਜੁਗ ਅਟਲ ਹੁੰਦੇ। ਅਸਥਾਨ ਖੁਦ ਆਪਣੀ ਯਾਦ, ਆਪਣਾ ਇਤਿਹਾਸ ਉਹ ਬਿਆਨ ਕਰਦਾ ਹੈ। ਸੋ ਉਹ ਅਸਥਾਨ ਦੁਬਾਰਾ ਕਦੇ ਰਕਾਬਗੰਜ ਸਾਹਿਬ ਪ੍ਰਗਟ ਹੋਵੇਗਾ ਕਿ ਨਹੀਂ ਪ੍ਰਗਟ ਹੋਵੇਗਾ। ਤੇ ਇਹਨਾਂ ਮਤ ਮੰਦੀਆਂ ਨੇ, ਬੇਈਮਾਨਾਂ ਨੇ ਮਾਤਾ ਜੀ ਚਲੋ ਸਿੱਖਾਂ ਦੇ ਨਾਲ ਚਲੋ ਧੱਕਾ ਕੀਤਾ, ਨਸਲ ਕੁਸ਼ੀ ਮਾਰਿਆ ਕੁੱਟਿਆ, ਸਾਨੂੰ ਲੁੱਟਣਾ ਕੀਤਾ, ਚਲੋ ਹੋ ਗਈ। ਲੇਕਿਨ ਗੁਰੂ ਘਰ ਨੂੰ ਢਾ ਦਿੱਤਾ, ਇਹ ਤਾਂ ਕੰਮ ਇਹਨਾਂ ਬੇਈਮਾਨਾਂ ਨੇ ਬਹੁਤ ਜ਼ਿਆਦਾ ਕੀਤਾ। ਹੁਣ ਇੱਥੇ ਦਿੱਲੀ ਦੇ ਵਿੱਚ ਪਿਆਰਿਓ, ਮੈਂ ਆਪ ਨੂੰ ਬੇਨਤੀ ਕਰਾਂ, ਪੂਰੀ ਦਿੱਲੀ ਦੇ ਵਿੱਚ ਇਹਦਾ ਹਵਾਲਾ ਵੀ ਕਵੀ ਰਾਜ ਜੀ ਨੇ ਦਿੱਤਾ, ਸਿਰਫ 1700 ਘਰ ਸਨ, 1700। ਇਹ ਕੋਈ ਜ਼ਿਆਦਾ ਬਹੁਤ ਵੱਡੀ ਗਿਣਤੀ ਨਹੀਂ। ਜੇ ਆਪਾਂ ਆਬਾਦੀ ਦੀ ਗੱਲ ਕਰੀਏ, 1700 ਘਰ ਇਹਦੇ ਵਿੱਚ ਜੇ ਆਪਾਂ ਅਨੁਮਾਨ ਲਾਉਂਦੇ ਹਾਂ, 25-30 ਹਜ਼ਾਰ ਤੋਂ ਵੱਧ ਆਪਣੀ ਸੰਗਤ ਨਹੀਂ ਹੋ ਸਕਦੀ ਹੈ। ਬਹੁਤ ਹੋ ਗਿਆ 20-25 ਹਜ਼ਾਰ ਹੀ ਆਪਣੇ ਸਿੰਘ ਉੱਥੇ ਹੋਣਗੇ। ਸੋ ਉਹ ਔਰ ਉੱਥੇ ਰਾਜਧਾਨੀ ਹੈ, ਤੁਰਕਾਂ ਦਾ ਰਾਜ ਹੈ, ਉਹਨਾਂ ਦਾ ਜ਼ੋਰ ਉਹ ਬਹੁ ਗਿਣਤੀ ਦੇ ਵਿੱਚ ਹਨ। ਤੇ ਫਿਰ ਸੰਗਤਾਂ ਨੇ ਬੇਨਤੀ ਕੀਤੀ, ਮਾਤਾ ਜੀ ਅਸੀਂ ਬੜਾ ਯਤਨ ਕੀਤਾ, ਬੜੇ ਟਾਕਰੇ ਕੀਤੇ, ਲੇਕਿਨ ਜਿਹੜਾ ਵੀ ਅੱਗੇ ਆਇਆ ਉਹਨਾਂ ਨੂੰ ਇਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰੂ ਘਰ ਨੂੰ ਬਚਾਉਣ ਦੇ ਲਈ ਬਹੁਤ ਸ਼ਹਾਦਤਾਂ ਹੋਈਆਂ, ਲੇਕਿਨ ਉਹਨਾਂ ਦੇ ਕੋਲ ਸ਼ਕਤੀ ਜ਼ਿਆਦੀ ਆ, ਗਿਣਤੀ ਜ਼ਿਆਦੀ, ਉਹਨਾਂ ਨੇ ਸਾਨੂੰ ਮਾਰ ਕਰਕੇ ਪਾਸੇ ਕਰ ਦਿੱਤਾ। ਤੇ ਫਿਰ ਪਾਸੇ ਕਰਕੇ ਮਾਤਾ ਜੀ ਆਪਣਾ ਅਸਥਾਨ ਮਸੀਤ ਜੋ ਹੈ ਇਹਨਾਂ ਬੇਈਮਾਨਾਂ ਨੇ ਕਾਇਮ ਕਰਨੀ ਕੀਤੀ।
1: ਮਾਤ ਸੁੰਦਰੀ ਕਹੇ,
0: ਆ ਸੁਣ ਕਰਕੇ ਮਾਤਾ ਜੀ ਨੇ ਪਿਆਰਿਓ ਅੱਗੋਂ ਜੋ ਵਚਨ ਕੀਤਾ ਸੁਣਨ ਵਾਲਾ ਹੈ। ਤੇ ਮਾਤਾ ਜੀ ਨੇ ਕਿਹਾ ਕਿ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਹਨ ਉਹ ਉੱਥੇ ਹੈ ਕਿ ਨਹੀਂ? ਉਹਨਾਂ ਨੇ ਕਿਹਾ ਹਾਂ ਮਾਤਾ ਜੀ, ਉਹ ਤਾਂ ਉੱਥੇ ਹੀ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਤੁਰਕਾਂ

ਕਿਉਂਕਿ ਮਹਾਰਾਜ ਜੀ ਦੀਆਂ ਅਸਥੀਆਂ ਜਿਹੜੀਆਂ ਉਹ ਗਾਗਰ ਜੇ ਦੇ ਵਿੱਚ ਅਸਥੀ ਫੁੱਲ ਪਾਏ ਉਹਨੂੰ ਬਹੁਤ ਵੱਡਾ ਟੋਆ ਪੁੱਟ ਕਰਕੇ ਥੱਲੇ ਜੋ ਹੈ ਬਹੁਤ ਡੂੰਘਿਆਈ ਦੇ ਵਿੱਚ ਉਹਨੂੰ ਦਬਣਾ ਕੀਤਾ। ਕੋਈ ਚੀਜ਼ ਉੱਤੇ ਉੱਤੇ ਰੱਖੋ ਤੇ ਪਿਆਰਿਓ ਉਹ ਨਿਕਲ ਜਾਂਦੀ ਹੈ, ਪ੍ਰਗਟ ਹੋ ਜਾਂਦੀ, ਲੇਕਿਨ ਬਹੁਤ ਧਰਤੀ ਵਿੱਚ ਦਬੀ ਹੋਈ ਚੀਜ਼ ਆ ਉਹਨੂੰ ਪ੍ਰਗਟ ਕਰਨਾ ਬੜਾ ਔਖਾ ਹੁੰਦਾ। ਉਹਨਾਂ ਨੇ ਕਾੜੀ ਦੇ ਵਿੱਚ ਪਿਆਰਿਓ ਥਾਂ ਤਾਂ ਪੁੱਟ ਲਿਆ, ਅਸਥਾਨ ਬਣਾ ਲਿਆ, ਲੇਕਿਨ ਉਹ ਅਸਥੀਆਂ ਜਿਹੜੀਆਂ ਹਨ ਉਹ ਮਹਾਰਾਜ ਜੀ ਦੇ ਫੁੱਲ ਆਦਿਕ ਉਹਦੇ ਵਿੱਚ ਹੀ ਰਹੇ ਤੇ ਉਹਨਾਂ ਨੂੰ ਇਹਦੇ

0: ਨਾ ਪਿਆਰਿਓ, ਫਿਰ ਸਮਾਂ ਜਦੋਂ ਇਹ ਸੁਖਾਵਾਂ ਹੁੰਦਾ ਉਹ ਜੜ ਫਿਰ ਝਾੜ ਬਣ ਜਾਂਦਾ, ਉਹ ਪੇਡਾ ਜਿਹੜਾ ਫਿਰ ਵੱਡਾ ਸਾਰਾ ਦਰਖਤ ਬਣ ਜਾਂਦਾ। ਮਾਤਾ ਜੀ ਨੇ ਕਿਹਾ ਜੜ ਰਹਿ ਗਈ। ਮਹਾਰਾਜ ਜੀ ਦੇ ਉਹ ਅਸਥੀ ਫੁੱਲ ਜਿਹੜੇ ਹਨ ਉਹ ਹਨ, ਲੇਕਿਨ ਅੱਗੇ ਜਾ ਕਰਕੇ ਗੁਰੂ ਕੇ ਖਾਲਸੇ ਨੇ ਉਹਨੂੰ ਪ੍ਰਗਟ ਕਰ ਦੇਣਾ।
1: ਖਾਲਸਾ ਵਿਦ ਤਹੇ ਜਬ,
0: ਜਦੋਂ ਪੰਥ ਖਾਲਸਾ ਜਦੋਂ ਪ੍ਰਗਟ ਹੋਵੇਗਾ,
1: ਸਰਦਾਰ ਆਏ ਪੁਨ ਤਬੈ।
0: ਵਾਹਿਗੁਰੂ ਸਤਿਗੁਰੂ ਸੱਚੇ,
1: ਇੱਕ ਸਰਦਾਰ ਆਏ ਪੁਨ ਤਬੈ।
0: ਮਾਤਾ ਜੀ ਨੇ ਦੇਖੋ ਸਾਧ ਸੰਗਤ ਜੀ ਉਸੇ ਵੇਲੇ ਭਵਿਸ਼ ਦਾ ਬਚਨ ਕਰ ਦਿੱਤਾ। ਮਾਤਾ ਜੀ ਨੇ ਕਿਹਾ ਕਿ ਦੇਖੋ ਅੱਜ ਇਹਨਾਂ ਨੇ ਗੁਰੂ ਘਰ ਨੂੰ ਉਜਾੜ ਦਿੱਤਾ ਨਾ, ਲੇਕਿਨ ਜਦੋਂ ਖਾਲਸਾ ਪੰਥ ਜਿਹੜਾ ਹੈ ਉਹਨਾਂ ਦਾ ਦਬਦਬਾ ਹੋਵੇਗਾ, ਮਿਸਲਾਂ ਦਾ ਰਾਜ ਆਵੇਗਾ, ਉਹਦੇ ਵਿੱਚ ਉਹਨਾਂ ਦੇ ਉਹਨਾਂ ਸਰਦਾਰਾਂ ਦੇ ਵਿੱਚੋਂ ਇੱਕ ਸਰਦਾਰ ਜਿਹੜਾ ਵਿਸ਼ੇਸ਼ ਕਰਕੇ ਸਾਧ ਸੰਗਤ ਜੀ, ਇਹਦੇ ਵਿੱਚ ਸਰਦਾਰ ਤਾਂ ਬਹੁਤ ਸਨ, ਲੇਕਿਨ ਜਿਨ੍ਹਾਂ ਦੀ ਜ਼ਿਆਦੀ ਕਾਰਵਾਈ ਤਗੜੀ ਫੌਜ ਜਿਹੜੀ ਸੀ ਨਾ ਪਿਆਰਿਓ, ਉਹ ਸਰਦਾਰ ਬਘੇਲ ਸਿੰਘ ਜੀ ਜਿਹੜੇ ਹਨ, ਬਾਬਾ ਬਘੇਲ ਸਿੰਘ ਜੀ ਨੇ ਇਹਨਾਂ ਨੇ ਪਿਆਰਿਓ, ਇਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਦੀ ਜਥੇਦਾਰੀ ਦੇ ਵਿੱਚ ਦਿੱਲੀ ਨੂੰ ਸਰ ਕਰਨਾ ਕੀਤਾ। ਬਾਕੀ ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਰਾਮਗੜੀਆ, ਔਰ ਵੀ ਮਿਸਲਾਂ ਦੇ ਸਰਦਾਰ ਉਹ ਸਹਾਇਕ ਰੂਪ ਦੇ ਵਿੱਚ ਸਨ, ਲੇਕਿਨ ਮੁੱਖ ਮਿਸ਼ਨ ਜਿਹੜਾ ਸੀ ਉਹਦੇ ਜਥੇਦਾਰ ਬਾਬਾ ਬਘੇਲ ਸਿੰਘ ਜੀ ਸੀ। ਤਾਂ ਕਰਕੇ ਮਾਤਾ ਜੀ ਨੇ ਕਿਹਾ ਕਿ ਇਹ ਜਥੇਬੰਦੀ ਦੇ ਵਿੱਚੋਂ ਇੱਕ ਸਰਦਾਰ ਪ੍ਰਗਟ ਹੋਵੇਗਾ।
1: ਸੋ ਤੁਰਕੇਸ਼ਰ ਤੇ ਕਹਿਵਾਏ,
0: ਤੇ ਉਸ ਸਰਦਾਰ ਨੇ ਫਿਰ ਤੁਰਕੇਸ਼ਰ ਆ ਤੁਰਕੜਾ ਜਿਹੜਾ ਬੇਈਮਾਨ ਉਹਨੂੰ ਕਹਿ ਕਰਕੇ,
1: ਮਸੀਦ ਕੋ ਦੇ
0: ਟਹਿਵਾਏ, ਉਹਨਾਂ ਨੂੰ ਕਹਿ ਕਰਕੇ ਆ ਮਸੀਦ ਜਿਹੜੀ ਹੈ ਉਹ ਖਾਲਸੇ ਨੇ ਟਵਾਉਣਾ ਹੈ, ਆਪ ਨਹੀਂ ਟਾਵੇਗਾ। ਤੇ ਉਹਨੇ ਕਹਿ ਦੇਣਾ ਕਿ ਬੇਈਮਾਨੋ ਪਾਪੀਓ, ਸਾਡਾ ਅਸਥਾਨ ਢਾ ਕਰਕੇ ਤੁਸੀਂ ਆਪ ਆਪਣਾ ਅਸਥਾਨ ਬਣਾਇਆ, ਅਸੀਂ ਤੁਹਾਡਾ ਅਸਥਾਨ ਨਹੀਂ ਢਾਉਣਾ। ਜੇ ਅਸੀਂ ਟਾ ਦਿੱਤਾ ਤੇ ਤੁਹਾਡੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਰਹਿ ਗਿਆ, ਤੁਹਾਨੇ ਇਹ ਜ਼ਬਰਦਸਤੀ ਕੀਤੀ, ਤੁਹਾਤੋਂ ਹੀ ਆ ਅਸਥਾਨ ਤੁਹਾਡਾ ਬਣਾਇਆ ਹੋਇਆ, ਤੁਹਾਡੀ ਮਸੀਦ ਤੁਹਾਤੋਂ ਢਵਾ ਕਰਕੇ ਉਸ ਥਾਂ ਦੇ ਉੱਤੇ ਅਸੀਂ ਗੁਰੂ ਘਰ ਬਣਾਵਾਂਗੇ, ਜੋ ਦਾਸ ਨੇ ਪੂਰਾ ਇਤਿਹਾਸ ਆਰੰਭ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨਾ ਕੀਤਾ। ਕਿਉਂਕਿ ਸਾਧ ਸੰਗਤ ਜੀ ਇਹ ਯਾਦ ਰੱਖੋ, ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ, ਬਹੁਤ ਘੱਟ ਆਪਾਂ ਨੂੰ ਵੇਖਣ ਨੂੰ ਮਿਲਦਾ। ਅੱਜ ਵੀ ਦੁਨੀਆ ਦੇ ਵਿੱਚ ਜਾਓ ਤੁਸੀਂ, ਰਿਸਰਚ ਕਰਨਾ ਕਰੋ, ਜਿਨ੍ਹਾਂ ਥਾਵਾਂ ਨੂੰ ਇਹਨਾਂ ਨੇ ਮੱਲ ਲਿਆ, ਇਹਨਾਂ ਨੇ ਆਪਣੇ ਥਾਂ ਬਣਾ ਲਏ ਪਿਆਰਿਓ, ਫਿਰ ਉਹਨੂੰ ਛਡਾਉਣਾ ਬੜਾ ਔਖਾ ਹੋ ਗਿਆ। ਲੇਕਿਨ ਗੁਰੂ ਕੇ ਖਾਲਸੇ ਨੇ ਕੀ ਕੀਤਾ ਪਿਆਰਿਓ, ਇਹਨਾਂ ਨੇ ਜ਼ਬਰਦਸਤੀ ਜਿੱਥੇ ਆਪਣੇ ਅਸਥਾਨ ਬਣਾਉਣੇ ਕੀਤੇ, ਫਿਰ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ। ਚਲੋ ਢਾਇਆ ਤਾਂ ਦੂਜਿਆਂ ਨੇ ਢਾਇਆ ਹੋਵੇਗਾ, ਲੇਕਿਨ ਖਾਲਸੇ ਦੀ ਇਹ ਦੂਰ ਅੰਦੇਸ਼ੀ ਹੈ, ਕਿਉਂਕਿ ਖਾਲਸੇ ਨੂੰ ਪਤਾ ਕਿ ਅੱਜ ਜੇ ਅਸੀਂ ਚੱਲ ਵੀ ਜਾਵਾਂਗੇ, ਕੱਲ ਨੂੰ ਇਹਨਾਂ ਦੇ ਬੰਦੇ ਫਿਰ ਜੇ ਇਕੱਠੇ ਹੋ ਗਏ, ਉਹਨਾਂ ਨੇ ਕਹਿਣਾ ਜੀ ਤੁਹਾਡੇ ਸਰਦਾਰਾਂ ਨੇ ਸਾਡੀ ਮਸੀਤ ਨੂੰ ਢਾ ਦਿੱਤਾ। ਉਹਨਾਂ ਨੇ ਪਿਛਲੀ ਗੱਲ ਨਹੀਂ ਕਰਨੀ। ਲੋਕ ਯਾਦ ਰੱਖੋ ਪਿਆਰਿਓ, ਤੇ ਉਹ ਆਪਣੀ ਗਲਤੀ ਦੇ ਉੱਤੇ ਪਰਦਾ ਪਾਉਂਦੇ, ਦੂਜੇ ਦੀ ਗਲਤੀ ਨੂੰ ਪ੍ਰਗਟ ਕਰਦੇ। ਕੋਈ ਇਹ ਬੋਲੇ ਕਿ ਦੇਖੋ ਜੀ ਤੁਸੀਂ ਵੀ ਤਾਂ ਉਹਨਾਂ ਦਾ ਅਸਥਾਨ ਢਾਇਆ, ਗੁਰੂ ਘਰ ਢਾ ਕਰਕੇ ਮਸੀਦ ਬਣਾਈ, ਤਾਂ ਉਹਨਾਂ ਨੇ ਉਹ ਮਸੀਦ ਢਾ ਕਰਕੇ ਗੁਰੂ ਘਰ ਬਣਾਇਆ। ਇਹਦੇ ਵਿੱਚ ਗੱਲ ਗਲਤੀ ਥੋੜ੍ਹੀ ਹੈ, ਲੇਕਿਨ ਲੋਕਾਂ ਨੇ ਪਿਆਰਿਓ ਜਿਨ੍ਹਾਂ ਦੀ ਚੱਲਦੀ ਆ ਆਪਣੇ ਗਲਤੀਆਂ ਦੇ ਉੱਤੇ ਪਰਦਾ ਪਾ ਦਿੰਦੇ। ਉਹਨਾਂ ਨੇ ਕਹਿਣਾ ਜੀ ਦੇਖੋ ਸਿੱਖਾਂ ਨੇ ਸਾਡੀ ਮਸੀਦ ਨੂੰ ਢਾ ਕਰਕੇ ਗੁਰੂ ਘਰ ਬਣਾਇਆ, ਅਸੀਂ ਇਹਨੂੰ ਰਹਿਣ ਨਹੀਂ ਦੇਣਾ। ਤਾਂ ਕਰਕੇ ਇਹ ਦੂਰ ਅੰਦੇਸ਼ੀ ਹੈ ਖਾਲਸੇ ਦੀ। ਖਾਲਸਿਆਂ ਨੇ ਕਿਹਾ ਬਾਅਦ ਦੇ ਵਿੱਚ ਵੀ ਇਹ ਪੰਗਾ ਪਊਗਾ, ਇਹਦੀ ਆਪਾਂ ਜਾੜੀ ਕੱਢ ਦਈਏ। ਕਿਹਾ ਕਿ ਬੇਈਮਾਨੋ ਅਸਥਾਨ ਸਾਡਾ ਢਵਾਇਆ, ਸਾਡਾ ਢਾ ਕਰਕੇ ਆਪਣਾ ਬਣਾਇਆ, ਅਸੀਂ ਨਹੀਂ ਢਾਉਣਾ ਤੁਹਾਡਾ, ਤੁਹਾਡੇ ਹੱਥੋਂ ਹੀ ਤੁਹਾਡਾ ਢਵਾ ਕਰਕੇ ਫਿਰ ਅਸੀਂ ਆਪਣਾ ਅਸਥਾਨ ਕਾਇਮ ਕਰਨਾ ਹੈ। ਇਤਿਹਾਸ ਦੇ ਵਿੱਚ ਪਿਆਰਿਓ ਵੇਖਿਓ ਪਹਿਲੀ ਵਾਰੀ ਹੋ ਰਿਹਾ। ਆ ਵੀ ਜਿਹੜਾ ਅਸਥਾਨ ਜਿਹੜਾ ਤਖ਼ਤ ਸਾਹਿਬ ਜਿੱਥੇ ਆਪ ਜੀ ਵਿਰਾਜਮਾਨ ਬੈਠੇ ਹੋਏ ਹੋ ਪਿਆਰਿਓ, ਇੱਥੇ ਵੀ ਨਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਏ, ਮਹਾਰਾਜ ਜੀ ਦਾ ਇਹ ਪੁਰਾਤਨ ਤਪ ਅਸਥਾਨ ਸੀ, ਲੇਕਿਨ ਤੁਰਕਾਂ ਦਾ ਕਬਜ਼ਾ ਸੀ ਇੱਥੇ। ਉਹਨਾਂ ਨੇ ਆਪਣਾ ਅਸਥਾਨ, ਆਪਣੀ ਮਸੀਦ, ਜੋ ਉਹਨਾਂ ਦਾ ਅਸਥਾਨ ਉਹ ਉਹਨਾਂ ਨੇ ਕਾਇਮ ਕੀਤਾ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਪ੍ਰਗਟ ਕੀਤਾ। ਪ੍ਰਗਟ ਕਰਨ ਤੋਂ ਬਾਅਦ ਕਹਿਣ ਲੱਗੇ ਸਾਡਾ ਇਹ ਝਗੜਾ ਪਿਆ। ਮਹਾਰਾਜ ਨੇ ਕਿਹਾ ਇੰਜ ਭਾਈ ਤੁਹਾਨੂੰ ਪਾਸੇ ਨਹੀਂ ਕਰਦੇ ਹਾਂ, ਇਹ ਸਾਡਾ ਇਤਿਹਾਸਕ ਹੈ, ਕਿਉਂਕਿ ਇਹਨੂੰ ਪੁੱਟਣਾ ਕਰੋ, ਬਾਅਦ ਦੇ ਵਿੱਚ ਤੁਹਾਡਾ ਕਬਜ਼ਾ ਹੋਇਆ। ਅਸੀਂ ਇੰਜ ਨਹੀਂ ਕਰਨਾ, ਆ ਮਾਇਆ ਲਾਓ ਜਿੰਨੀ ਮਾਇਆ ਚਾਹੀਦੀ ਹੈ। ਫਿਰ ਸਤਿਗੁਰੂ ਮਹਾਰਾਜ ਜੀ ਨੇ ਇਹ ਪਿਆਰਿਓ ਅਸਥਾਨ ਜਿਹੜਾ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਉਹਨਾਂ ਨੂੰ ਪੈਸਾ ਦਿੱਤਾ ਤੇ ਕਿਹਾ ਕਿ ਤੁਸੀਂ ਜਾ ਕਰਕੇ ਦੂਜੇ ਪਾਸੇ ਆਪਣਾ ਧਾਰਮਿਕ ਅਸਥਾਨ ਮਸੀਤ ਆਦਿਕ ਜੋ ਬਣਾਉਣੀ ਹੈ ਬਣਾ ਲਿਓ, ਥਾਂ ਵੇਲਾ ਕਰ ਦਿਓ। ਉਹਨਾਂ ਤੋਂ ਥਾਂ ਵੇਲਾ ਕਰਵਾ ਕਰਕੇ ਗੁਰੂ ਮਹਾਰਾਜ ਜੀ ਨੇ ਆਪਣਾ ਅਸਥਾਨ ਜਿਹੜਾ ਕਾਇਮ ਕਰਨਾ ਕੀਤਾ, ਜਿੱਥੇ ਆਪ ਜੀ ਅੱਜ ਵਿਰਾਜਮਾਨ ਹੋ।
1: ਸਤਿਗੁਰ ਅਸਥਿਨ ਕਾਠ ਦਿਖਾਵੈ,
0: ਤੇ ਉਸ ਵੇਲੇ ਮਾਤਾ ਜੀ ਨੇ ਕਿਹਾ ਕੋਈ ਨੀ ਅੱਜ ਰਹਿਣ ਦਿਓ, ਕੱਲ ਜਦੋਂ ਖਾਲਸਾ ਰਾਜ ਆਵੇਗਾ ਸਿੰਘਾਂ ਨੇ ਓਹੀ ਮਹਾਰਾਜ ਜੀ ਦੀਆਂ ਅਸਥੀਆਂ ਕੱਢ
1: ਕਰਕੇ।
0: ਸਮਾਂ ਚੱਲਦਾ ਰਹਿੰਦਾ, ਅੱਜ ਉਹਨਾਂ ਦਾ ਜ਼ੋਰ ਪੈ ਗਿਆ, ਜਦੋਂ ਸਿੰਘਾਂ ਦਾ ਜ਼ੋਰ ਪਵੇਗਾ ਸਿੰਘਾਂ ਨੇ ਉਹਨੂੰ ਹੀ ਢਹਾ ਕਰਕੇ ਫਿਰ ਓਹੀ ਅਸਥੀਆਂ ਨੂੰ ਉੱਥੇ ਇਹ ਕਰਕੇ, ਕਿਉਂਕਿ ਉੱਥੇ ਉੱਥੇ ਹੀ ਕਾਇਮ ਹੈ ਨਾ, ਉਹ ਤੋਂ ਬਾਅਦ ਬਹੁਤ ਵੱਡਾ ਦੇਹੁਰਾ ਜਿਹੜਾ ਹੈ ਉਹ ਮਸਜਿਦ ਨੂੰ ਢਵਾ ਕਰਕੇ ਬਹੁਤ ਵੱਡਾ ਦੇਹੁਰਾ ਗੁਰੂ ਘਰ ਜਿਹੜਾ ਹੈ ਗੁਰੂ ਕੇ ਸਿੱਖਾਂ ਨੇ ਬਣਾਉਣਾ, ਜੋ ਅੱਜ ਵੀ ਸਾਧ ਸੰਗਤ ਜੀ ਆਪਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਸ਼ਨ ਕਰਦੇ ਹਾਂ। ਇਹ ਉਹ ਇਮਾਰਤ ਨਹੀਂ ਹੈ, ਉਹ ਤਾਂ ਪਹਿਲੇ ਖਾਲਸਾ ਰਾਜ ਵੇਲੇ ਜੋ ਇਮਾਰਤ ਹੈ ਤਾਂ ਉਹ ਬਹੁਤ ਪੁਰਾਣੀ ਸੀ, ਉਹ ਤੋਂ ਬਾਅਦ ਇਹਦਾ ਨਵੀਨੀਕਰਨ ਕੀਤਾ ਗਿਆ, ਉਸ ਥਾਂ ਨੂੰ ਫਿਰ ਵਧੀਆ ਜਿਹੜਾ ਹੈ ਅੱਜ ਜੋ ਆਪਾਂ ਅਸਥਾਨ ਵੇਖਦੇ ਹਾਂ ਤੇ ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਪਿਆਰਿਓ, ਜਿੱਥੇ ਉਹਨਾਂ ਦਾ ਕਬਜ਼ਾ ਹੋ ਗਿਆ ਉਹਨਾਂ ਦੇ ਹੱਥੋਂ ਹੀ ਉਹਨਾਂ ਦਾ ਸਥਾਨ ਢਵਾ ਕਰਕੇ ਖਾਲਸੇ ਨੇ ਆਪਣਾ ਸਥਾਨ ਗੁਰੂ ਘਰ ਬਣਾਉਣਾ ਹੈ। ਮਾਤਾ ਜੀ ਨੇ ਕਿਹਾ ਅੱਜ ਉਹ ਲਾਗੇ ਨਹੀਂ ਆਉਣ ਦਿੰਦੇ, ਕਹਿੰਦੇ ਮਸੀਤ ਬਣ ਗਈ ਸਾਡੀ, ਕਹਿਣ ਲੱਗੇ ਅੱਗੇ ਇਹੋ ਜਿਹਾ ਗੁਰੂ ਘਰ ਬਣੇਗਾ, ਆਲੀ ਸ਼ਾਨ ਇਮਾਰਤ ਬਣੇਗੀ। ਉੱਥੇ ਸੰਗਤਾਂ ਨੇ ਜਾ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਸਥਾਨ ਦੇ ਅੱਗੇ ਨਤਮਸਤਕ ਹੋਣਾ,
1: ਮਨੋਰਥ ਨਿਫਲ ਨਾ
0: ਜਾਏ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਨੋਰਥ ਹੈ ਇਹ ਕਦੇ ਵਿਫਲ ਨਹੀਂ ਜਾ ਸਕਦਾ। ਇਹ ਮਹਾਰਾਜ ਜੀ ਨੇ ਆਪ ਇਹਦੀ ਕਾਰ ਸੇਵਾ ਕਰਨੀ ਕੀਤੀ, ਉਸਾਰੀ ਦਾ ਕੰਮ ਕਰਨਾ ਕੀਤਾ, ਉਹ ਕੰਮ ਵਿਅਰਥ ਥੋੜੀ ਜਾ ਸਕਦਾ, ਤੁਸੀਂ ਖੁਦ ਵਿਚਾਰ ਕਰਨਾ ਕਰੋ।
1: ਦਿਲਵਾਲੀ ਹਿਰਦੈ ਆਨੰਦ,
0: ਇਹ ਸੁਣ ਕਰਕੇ, ਕਿਉਂਕਿ ਇਹ ਦਿੱਲੀ ਦੀਆਂ ਸੰਗਤਾਂ ਨੂੰ ਪਿਆਰਿਓ, ਜੋ ਬਚਨ ਆਉਂਦਾ ਨਾ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ, ਤਾਂ ਕਰਕੇ ਪਿਆਰਿਓ ਦਿੱਲੀ ਦੀਆਂ ਸੰਗਤਾਂ ਨੂੰ ਦਿਲਵਾਲੀ ਸੰਗਤ ਬੋਲਦੇ। ਅੱਜ ਵੀ ਕਈ ਨਿਹੰਗ ਸਿੰਘ ਗੜਗੱਜ ਬੋਲੇ ਜੋ ਵਰਤਦੇ, ਉਹ ਦਿੱਲੀ ਦੀਆਂ ਸੰਗਤਾਂ ਨੂੰ ਦਿਲਵਾਲੀ ਸੰਗਤ ਕਹਿ ਕੇ ਸੰਬੋਧਨ ਕਰਦੇ ਹਨ। ਸੰਗਤਾਂ ਨੇ ਬਾਰ ਬਾਰ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨਾ ਕੀਤਾ। ਹੁਣ ਸਾਧ ਸੰਗਤ ਜੀ ਜੋ ਹੱਠੀ ਸਿੰਘ ਨੇ ਜੋ ਕੁਕਰਮ ਕਰਨਾ ਕੀਤਾ, ਤੇ ਉਹਨੇ ਵੀ ਪਿਆਰਿਓ ਜੋ ਉਹਨੇ ਜੋ ਕੁਕਰਮ ਕਰਨਾ ਕੀਤਾ, ਜੋ ਬੇਸ਼ਰਮੀ ਦਾ ਉਹਨੇ ਕੰਮ ਕੀਤਾ ਨਾ, ਤੇ ਉਹ ਹੁਣ ਅੱਗੇ ਕਵੀ ਰਾਜ ਜੀ ਦਰਜ ਕਰਦੇ ਹਨ।
1: ਹੱਠੀ ਸਿੰਘ ਪਠ ਪਠ ਗੁਰਬਾਨੀ,
0: ਹੁਣ ਹੱਠੀ ਸਿੰਘ ਦੀ ਮੱਤ ਕਿਸ ਤਰ੍ਹਾਂ ਮਾਰੀ ਗਈ ਹੈ, ਤੇ ਉਹਨੇ ਕੀ ਕੀਤਾ ਕਿ ਗੁਰਬਾਣੀ ਨੂੰ ਪਠ ਪਠ ਕਰਕੇ ਬਾਣੀ ਦਾ ਅਭਿਆਸ ਕਰ ਕਰਕੇ ਉਹਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਗੁਰਬਾਣੀ ਨੂੰ ਪੜ੍ਹ ਕੇ ਉਹਦੇ ਮਨ ਦੇ ਵਿੱਚ ਆਈ ਗੱਲ ਕਿ ਭਾਈ ਮੈਂ ਕਿਉਂ ਬਾਣੀ ਰਚ ਨਹੀਂ ਸਕਦਾ, ਮੈਂ ਵੀ ਗੁਰਬਾਣੀ

0: ਉਪਦੇਸ ਹੋਏ ਮਨ ਸਮਰਤੀ ਬਾਰ। ਇਹ ਪਿਆਰਿਓ, ਇਹ ਕੋਈ ਆਮ ਬਾਣੀ ਨਹੀਂ, ਆਮ ਕੋਈ ਗੀਤ ਨਹੀਂ ਹਨ। ਜਿਸ ਤਰ੍ਹਾਂ ਕਿ ਕਈ ਕਹਿੰਦੇ ਨਾ ਕਿ ਜੀ ਇਹ ਧਾਰਮਿਕ ਗੀਤ, ਲੇਕਿਨ ਸਿੱਖਾਂ ਨੇ ਪਿਆਰਿਓ ਇੱਕ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤਾ। ਇਹ ਤਾਂ ਇੱਕ ਪੇਟੈਂਟ ਵੀ ਤਿਆਰ ਕਰਨਾ ਕੀਤਾ। ਜਿਸ ਤਰ੍ਹਾਂ ਆਪਾਂ ਜਦੋਂ ਗੁਰਬਾਣੀ ਦਾ ਤਰਜਮਾ ਹਿੰਦੀ ਵਿੱਚ ਕਰੋ ਜਾਂ ਅੰਗਰੇਜ਼ੀ ਦੇ ਵਿੱਚ ਕਰੋ, ਉਹ ਕਹਿੰਦਾ ਸੀ ਕਿ ਭਾਈ ਹੋਲੀ ਸੌਂਗ ਜਾਂ ਧਾਰਮਿਕ ਗੀਤ। ਲੇਕਿਨ ਸਿੱਖਾਂ ਨੇ ਕਿਹਾ ਨਹੀਂ ਭਾਈ, ਇਹਦਾ ਤਰਜਮਾ ਵੀ ਕਰੋਗੇ, ਇਹਦਾ ਅਰਥ ਗੁਰਬਾਣੀ ਹੀ ਕਰਨਾ ਹੈ। ਭਾਵ ਕਿ ਇਹਦਾ ਇਹ ਨਹੀਂ ਕਹਿਣਾ ਜੀ ਧਾਰਮਿਕ ਗੀਤ ਕਰਕੇ, ਹੋਲੀ ਸੌਂਗ ਕਰਕੇ ਨਹੀਂ, ਸਿਰਫ ਗੁਰਬਾਣੀ ਇਹਦਾ ਨਾਮ, ਕਿਉਂਕਿ ਇਹ ਆਮ ਬਾਣੀ ਆਮ ਲੌਕਿਕ ਗੀਤ ਨਹੀਂ ਹਨ। ਪਿਆਰਿਓ ਯਾਦ ਰੱਖਣਾ ਚਾਹੀਦਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਮਹਾਰਾਜ ਨੇ ਕਿਹਾ ਇਹ ਖਸਮ ਕੀ ਬਾਣੀ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਕੀ ਬਾਣੀ ਹੈ, ਖਸਮ ਕੀ ਬਾਣੀ ਹੈ। ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਇਹ ਉਹ ਬਾਣੀ ਹੈ। ਤੇ ਇਸ ਬੇਈਮਾਨ ਨੇ ਕੀ ਕੀਤਾ ਪਿਆਰਿਓ, ਉਹ ਬਾਣੀ ਨੂੰ ਰਚਨਾ ਇਹਨੇ ਆਰੰਭ ਕਰਨਾ ਕੀਤਾ, ਬੜਾ ਇਹ ਪਚ ਕੇ ਹਾਰ ਗਿਆ। ਤੇ ਇਹਨੇ ਕੀ ਕੀਤਾ, ਕਵਿਤਾ ਆਦਿਕ ਰਚਣ ਦੀ ਇਹਨੇ ਸਿਖਲਾਈ ਲਿੱਤੀ ਹੈ। ਤੇ ਇਸ ਤਰ੍ਹਾਂ ਬਾਣੀ ਦੇ ਵਾਂਗੂ ਪਿਆਰਿਓ ਆਪਣੀ ਇਹ ਰਚਨਾ ਬਣਾਉਣਾ ਚਾਹੁੰਦਾ ਸੀ ਕਿ ਭਾਈ ਮੈਂ ਵੀ ਇਹੋ ਜਿਹੇ ਸ਼ਬਦ ਬਣਾਵਾਂ, ਮੈਂ ਵੀ ਸ਼ਬਦ ਬਣਾ ਕਰਕੇ ਆਪਣਾ ਪ੍ਰਚਾਰ ਕਰਾਵਾਂ ਤੇ ਲੋਕਾਂ ਨੂੰ ਕਵਾਂ ਕਿ ਦੇਖੋ ਜੀ ਜਿਸ ਤਰ੍ਹਾਂ ਗੁਰੂ ਮਹਾਰਾਜ ਬਾਣੀ ਉਚਾਰਦੇ, ਇਹ ਵੀ ਇਸ ਤਰ੍ਹਾਂ ਬਾਣੀ ਉਚਾਰਦਾ।
1: ਸ਼ਬਦ ਨਹੀਂ ਬਣਿਓ
0: ਇਸ ਤਰ੍ਹਾਂ ਪਿਆਰਿਓ, ਕਈ ਸਾਲ ਇਹਨੇ ਬਹੁਤ ਮਿਹਨਤ ਕੀਤੀ, ਬੜੀ ਮੁਸ਼ਕਤ ਕੀਤੀ, ਲੇਕਿਨ ਚਾਰ ਪੰਕਤੀਆਂ ਵੀ ਇਹ ਬੇਈਮਾਨ ਤੋਂ ਨਹੀਂ ਬਣੀਆਂ।
1: ਲਿਖਿਓ ਗੁਰੂ ਜੋ ਭੰਨਿਓ,
0: ਤੇ ਉਸ ਵੇਲੇ ਪਿਆਰਿਓ ਇਹਨੇ ਹੱਦ ਕਰ ਦਿੱਤੀ, ਇਹ ਬੇਈਮਾਨੀ ਦੇ ਉੱਤੇ ਆ ਗਿਆ। ਇਸ ਬੇਈਮਾਨ ਨੇ ਕੀ ਕੀਤਾ ਪਿਆਰਿਓ, ਪਹਿਲੇ ਤਾਂ ਆਪ ਬਾਣੀ ਦੀ ਰਚਨਾ ਕਰਨੀ, ਭਾਵ ਕਿ ਇਹੋ ਜਿਹੇ ਮੈਂ ਸ਼ਬਦ ਬਣਾਵਾਂ। ਚਲੋ ਬਣਾ ਵੀ ਲੈਂਦਾ ਤੇ ਆਪਾਂ ਕਹਿ ਸਕਦੇ ਹਾਂ ਜੀ ਇਹ ਹੱਠੀ ਸਿੰਘ ਦੀ ਰਚਨਾ ਹੈ, ਇਹਨੇ ਇੰਜ ਕਰਨਾ ਚਾਹਿਆ, ਲੇਕਿਨ ਜਦੋਂ ਤੁਕਬੰਦੀ ਨਹੀਂ ਹੋਈ, ਇਹ ਤੋਂ ਬਾਣੀ ਨਹੀਂ ਬਣੀ, ਤੇ ਇਸ ਬੇਈਮਾਨ ਨੇ ਕੀ ਕਰਨਾ ਕੀਤਾ, ਜੋ ਗੁਰਬਾਣੀ ਦੇ ਸ਼ਬਦ ਜਿਹੜੇ ਹਨ,
1: ਸ੍ਰੀ ਨਾਨਕ ਕੋ ਨਾਮ,
0: ਤੇ ਇਹਨੇ ਕੀ ਕੀਤਾ ਬੇਈਮਾਨ ਨੇ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਲੈ ਲਿਆ। ਤੇ ਅੰਤਿਮਕਾ ਦੇ ਵਿੱਚ ਜਿੱਥੇ ਨਾਨਕ ਕਹੋ, ਨਾਨਕ ਕਹਿ, ਨਾਨਕ ਜਾਂ ਜਨ ਨਾਨਕ, ਨਾਨਕ ਵਿਚਾਰਾ ਆਦਿਕ ਜੋ ਸ਼ਬਦ ਆਉਂਦੇ ਹਨ, ਇਸ ਬੇਈਮਾਨ ਨੇ ਪਿਆਰਿਓ ਬੇਈਮਾਨੀ ਦੀ ਸਾਰੀ ਹੱਦ ਮੁਕਾ ਦਿੱਤੀ। ਉਹੀ ਸ਼ਬਦ ਜਿਹੜਾ ਨਾ ਲੈ ਕਰਕੇ ਇਹਨੇ ਨਾਨਕ ਨਾਮ ਜਿਹੜਾ ਕੱਟ ਕਰ ਦਿੱਤਾ, ਕੱਟ ਕਰਕੇ ਪਿਆਰਿਓ ਉਹਨੇ ਉੱਥੇ ਨਾ ਹੱਠੀ ਕਹਿ ਹੱਠੀ, ਕਹਿ ਹੱਠੀ ਸਿੰਘ ਜਾਂ ਕਹੋ ਹੱਠੀ ਸਿੰਘ, ਦਾਸ ਹੱਠੀ, ਦਾਸ ਹੱਠੀ ਸਿੰਘ, ਇਸ ਤਰ੍ਹਾਂ ਇਹਨੇ ਸ਼ਬਦ ਲਾ ਕਰਕੇ ਪਿਆਰਿਓ ਇਹ ਕਰ ਦਿੱਤਾ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਕੋਈ ਬੋਲੇ ਜੀ ਕਿ ਜੀ ਇਹ ਆ ਜੀ ਮੇਰੀ ਰਚਨਾ ਹੈ, ਇਹ ਮੇਰੀ ਬਾਣੀ ਹੈ, ਦੇਖੋ ਇਹਦੇ ਵਿੱਚ ਨਾਮ ਕਿਦਾਂ ਆਇਆ। ਪਿਆਰਿਓ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇਹਦੇ ਲਈ ਆਪਾਂ ਕੱਲ੍ਹ ਖੁੱਲ੍ਹ ਕੇ ਵਿਚਾਰ ਕਰਾਂਗੇ ਕਿ ਕਈ ਬੰਦਿਆਂ ਨੇ ਪਹਿਲਾਂ ਵੀ ਇਸ ਤਰ੍ਹਾਂ ਹੀ ਕੀਤਾ। ਅੱਜ ਪਿਆਰਿਓ ਇੱਕ ਪੇਟੈਂਟ ਆਪਣਾ ਤਿਆਰ ਹੋ ਗਿਆ, ਗੁਰਬਾਣੀ ਦਾ ਖਰੜਾ ਤਿਆਰ ਹੋ ਗਿਆ, ਬਹੁਤ ਵਧੀਆ ਪਿਆਰਿਓ, ਕਿਹਨੇ ਕੋਈ ਹਰਕਤ ਕੀਤੀ ਪਤਾ ਲੱਗ ਜਾਂਦਾ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇਹੋ ਜਿਹੀ ਗੱਲ ਨਹੀਂ ਹੁੰਦੀ ਸੀ, ਤੇ ਲੋਕ ਇਹੋ ਜਿਹੇ ਠੱਗੀਆਂ ਠੋਰੀਆਂ ਬੇਈਮਾਨੀਆਂ ਕਰ ਜਾਂਦੇ ਸਨ। ਸੋ ਰਹੋ ਵਿਚਾਰ, ਇਹਦੀ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਆਪਾਂ ਨੇ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ, ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤਾਓ ਸਾਰੇ ਗਾਜ ਵਾਜ ਕਰਕੇ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰ

ਗੁਰੂ ਗਰੀਬ ਨਿਵਾਨ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨਾ ਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਨਸਕੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਪਤਾ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਉਚਨਾ ਦਰਿਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

0: ਵਾਲੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕਿ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾ ਹੀ ਠਾਕੁਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਕ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਦਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਨਾ ਕੋਇ ਜੀ ਵਡਿਆਪ ਤੇ ਵਡ ਤੇਰੀ ਦਾਤ ਜੰਦਨ ਕਰ ਕੈ ਕੀਤੀ ਰਾਤ ਖਸਮ ਵਸਾ ਰਹਿਤੀ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣ।

ਤੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੰਡਾ ਸਾਈ, ਜੋ ਤਉ ਭਾਵੈ ਸੋਈ ਤੀਸੀ, ਜੋ ਤੂੰ ਦੇਹ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ। ਮਨ ਏਕ ਨ ਚੇਤ ਸਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਤੈ ਨਕਾਮ, ਬਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਾਹਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹ ਲਿਹੁ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੁਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਣ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਯਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਛੀਨਤ ਨਹਿ ਭਿਵ ਆਪ ਆਪਨੀ ਬੁਧ ਹੈ ਜੇਤੀ ਬਰੰਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਏ ਬੈਠਾ ਕਾਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦੁਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣਗਾਤਾ ਜੇ ਅਸਧੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ
ਪੁਰਖ ਜਮਣ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੂਈ ਏਕ ਹੈ, ਬਿਵਿਚਾਰ ਕਿਛੁ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ, ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ, ਨਿਤ ਉੱਟ ਧਿਆ ਹੈ ਸੰਤ, ਅੰਤ ਲਹਿੰਗੇ ਮੁਕਤ ਫਲ, ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬਿਧੀਅਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦੇ,

ਇਹ ਤਨ ਬੁੱਧ ਸੋਧੀ ਪੱਕ ਜਿਉ ਜੀ ਆਰੇ ਗਿਆਨ ਹੈ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਵਾਕਤ ਨੇਤ ਸੁਰਗ ਬਾਸ ਰਗਬਰ ਕਰ ਸਗਰੀ ਪੁਰੀ ਸਮੇਤ ਚੌਪਈ।

ਵਿਆਹ ਛੈ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਬੋਲ ਪਰੀ ਲਉ ਲਿਹੋ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀ ਆਈਆਂ ਸਭ

ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਿਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,

ਵਾਹਿਗੁਰੂ ਜੀ ਕੀ ਫਤਿਹ। ਮੁੰਦਾਵੜੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁ ਅਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਹਿ ਰਾਮਤ ਹੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਉ ਜਲ ਬਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੈ ਤੁਧਿਆਏ। ਸਲੋਕ

ਗੁਰ ਨਾਵ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ।

ਸਹਾਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਦ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਿਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ ਸੰਜਗਤ, ਤਖ਼ਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

내가 갈리바바 불라 승진한 승지다.

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ੱਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਅੰਧ ਰਹਿਤ ਗਿਆਨੂ ਨੇ ਭਾਇ ਪਰਿ ਮੁਰਦਾਰ ਗਿਆਨੀ ਨਚਹੇ ਵਾਜੇ ਵਾਵੈਰ ਕਰੇ ਸਿੰਘਾ ਉਚੇ ਕੁ ਕਹਿ ਵਾਦਾ ਗਾਵੇ ਜੋਦਾ ਕਾ ਵਿਚਾਰ ਮੂਰਖ ਪੰਡਤ ਇੱਕ ਪਤ ਸੰਜੇ ਕਰੇ।

ਸਿਰਪੁਜ ਸਭਗੁਲ ਸਮਾਧਨ ਮੋਗ ਜੁੜਬੁਕੰ ਸਾਰੰ ਕ੍ਰਿਪਾ ਤਿਹਾਰ ਵਿਚਾਰੰ ਗਲਮਾਲਾ ਤਿਲਕ ਲਾਟੰ ਦੋਤੇ ਵਸਤ੍ਰਕ ਪਾਟੰ।